ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਵ ਦੇਹ ਅਪਾਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸਿੰਘ ਜੀਓ, ਆਪ ਜੀ ਨੇ ਸੋਦਾ ਰਹਿ ਰਹਿ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਪਾਵਨ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਤਿਕਾਰ ਜੋਗ ਗਿਆਨੀ ਦਲਜੀਤ ਸਿੰਘ ਜੀ, ਉਹਨਾਂ ਦੇ ਰਸਨਾਂ ਦੁਆਰਾ ਗੁਰੂ ਕਾ ਇਤਿਹਾਸ ਨੂੰ ਕਰੀਏ ਜੀ। ਦਾਸ ਜੀ ਇਤਨੀ ਸੇਵਾ ਪ੍ਰਵਾਨ ਕਰਨੀ ਭੁੱਲ ਚੁੱਕ ਦਿਖੇ ਮਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਧ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ

जिसमें अमृत ज्ञान है। माणिक अगत वैराग।

ਬੰਦਮ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਈ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਕਰਤਾਰ ਏਕੰਕਾਰ ਸਤਿਗੁਰੂ

0: ਕਿਰਪਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ, ਗੁਰਤਾ ਗਤੀ ਤੇ ਵਿਰਾਜਮਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪਣੇ ਮਨੁੱਖਾ ਜੀਵਨ ਦਾ ਲਾਹਾ ਖੱਟ ਰਹੇ ਸਤਸੰਗੀ ਜਨੋ, ਆਪ ਜੀ ਬਹੁਤ ਵੱਡੀਆਂ ਭਾਗਾਂ ਵਾਲੇ ਹੋ, ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਉਹਨਾਂ ਪਾਸੋਂ ਗੁਰੂ ਕੀ ਪਵਿੱਤਰ ਗੁਰਬਾਣੀ ਦਾ ਕੀਰਤਨ ਬੜੀ ਪ੍ਰੇਮ ਸਹਿਤ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਕੇ ਇਤਿਹਾਸ ਦੀ ਲੜੀ ਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਗੁਰੂ ਇਤਿਹਾਸ ਦੁਆਰਾ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਲਵਾਈਏ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਲੜੀਵਾਰ ਕਥਾ ਦੇ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਤੇ ਬਾਦਸ਼ਾਹ ਜਹਾਂਗੀਰ ਆਗਰੇ ਨੂੰ ਅਸਵਾਰ ਹੋ ਕੇ ਚੱਲੇ ਨੇ। ਰਸਤੇ ਦੇ ਵਿੱਚ ਜੋ ਬਾਗ ਆਉਂਦੇ ਨੇ, ਜੰਗਲ ਆਉਂਦੇ ਨੇ, ਉਹਨਾਂ ਨੂੰ ਦੇਖਿਆ ਹੈ। ਰਸਤੇ ਵਿੱਚ ਕੋਈ ਜੰਗਲੀ ਜੀਵ ਮਿਲਦਾ ਹੈ, ਉਹਦਾ ਸ਼ਿਕਾਰ ਕਰਦੇ ਨੇ। ਸਤਿਗੁਰੂ ਜੀ ਅਤੇ ਬਾਦਸ਼ਾਹ ਜਹਾਂਗੀਰ ਆਗਰੇ ਪਹੁੰਚੇ ਨੇ। ਇੱਥੇ ਆਣ ਕੇ ਸਤਿਗੁਰੂ ਜੀ ਨੂੰ ਨਾਲ ਲੈ ਕੇ ਬਾਦਸ਼ਾਹ ਆਗਰੇ ਨੂੰ ਦਿਖਾ ਰਿਹਾ ਹੈ ਇੱਥੇ ਦੀਆਂ ਵੱਖ ਵੱਖ ਜਿਹੜੀਆਂ ਰਮਣੀਕ ਜਗ੍ਹਾ ਨੇ, ਉਹਨਾਂ ਦੀ ਸੈਰ ਕਰਵਾਈ ਹੈ, ਉਹਨਾਂ ਨੂੰ ਦਿਖਾਇਆ ਹੈ। ਇੱਕ ਦਿਨ ਇੱਥੋਂ ਦੇ ਰਹਿਣ ਵਾਲੇ ਗੁਰੂ ਕੇ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸੱਚੀ ਪਾਤਸ਼ਾਹ ਕਹਿ ਕੇ ਸੰਬੋਧਨ ਕੀਤਾ ਹੈ, ਬੇਨਤੀ ਕੀਤੀ ਹੈ। ਇਹ ਗੱਲ ਸੁਣ ਕੇ ਬਾਦਸ਼ਾਹ ਜਹਾਂਗੀਰ ਬੜਾ ਹੈਰਾਨ ਹੋਇਆ ਹੈ ਅਤੇ ਇਹਨੇ ਸਤਿਗੁਰੂ ਜੀ ਦੇ ਨਾਲ ਵਿਚਾਰ ਕੀਤੀ ਕਿ ਮਹਾਰਾਜ ਆਪ ਜੀ ਨੂੰ ਗੁਰੂ ਕਹਾਉਣਾ ਹੀ ਸ਼ੁਭਦਾ ਹੈ। ਇਹ ਸੱਚੇ ਪਾਤਸ਼ਾਹ ਜਿਹੜਾ ਸ਼ਬਦ ਹੈ ਨਾ, ਇਹ ਆਪ ਜੀ ਦੇ ਵਾਸਤੇ ਨਹੀਂ ਹੈ, ਆਪ ਜੀ ਨੂੰ ਸੱਚੇ ਪਾਤਸ਼ਾਹ ਨੇ ਕਹਾਉਣਾ ਚਾਹੀਦਾ। ਅਤੇ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਕਿ ਬਾਦਸ਼ਾਹ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਡਾ ਆਹ ਨਾਂ ਲਓ, ਇਹ ਤਾਂ ਪਿਆਰ ਦੀਆਂ ਖੇਡਾਂ ਨੇ। ਜਿਹੜੇ ਗੁਰਸਿੱਖ ਸਾਡੇ ਨਾਲ ਪਿਆਰ ਕਰਦੇ ਨੇ ਕੇਵਲ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਨਹੀਂ, ਉਹ ਤਾਂ ਹੋਰ ਵੀ ਅਨੇਕਾਂ ਨਾਮਾਂ ਦੇ ਨਾਲ ਸਾਨੂੰ ਯਾਦ ਕਰਦੇ ਹੈ, ਪਿਆਰ ਦਿੰਦੇ ਹੈ, ਸਤਿਕਾਰ ਦਿੰਦੇ ਹੈ। ਰਹੀ ਗੱਲ ਸੱਚੇ ਪਾਤਸ਼ਾਹ ਦੇ ਨਾਮ ਦੀ, ਇਹਦੀ ਭਾਵਨਾ ਹੈ ਅਤੇ ਦੂਸਰਾ ਕਦੇ ਵੀ ਅਸੀਂ ਕਿਸੇ ਨੂੰ ਕਿਹਾ ਨਹੀਂ ਕਿ ਤੁਸੀਂ ਸਾਡਾ ਆਹ ਨਾਂ ਲਓ, ਇਹ ਪਿਆਰ ਦੀਆਂ ਖੇਡਾਂ ਨੇ। ਪਿਆਰ ਕਰਕੇ ਕੋਈ ਕਿਰਪਾਲੂ ਕਹਿੰਦਾ ਹੈ, ਕੋਈ ਦਿਆਲੂ ਕਹਿੰਦਾ ਹੈ, ਕੋਈ ਗਰੀਬ ਨਿਵਾਜ ਕਹਿੰਦਾ ਹੈ, ਇਤਿਹਾਸ ਕੋਈ ਬੇਅੰਤ ਨਾਮਾਂ ਦੇ ਨਾਲ ਸੰਸਾਰ ਦੇ ਵਿੱਚ ਪਿਆਰ ਵਾਲੇ ਜਿਹੜੇ ਗੁਰਸਿੱਖ ਨੇ, ਪਿਆਰ ਵਾਲੀਆਂ ਜਿਹੜੀਆਂ ਰੂਹਾਂ ਨੇ, ਉਹ ਸਾਨੂੰ ਯਾਦ ਕਰਦੀਆਂ ਨੇ। ਭਾਵੇਂ ਕਿ ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਸਤਸੰਗ ਜੀ ਇਸ ਨੂੰ ਸਮਝਾਇਆ, ਪਰ ਗੱਲ ਇਹਦੀ ਪਕੜ ਵਿੱਚ ਨਹੀਂ ਆਈ। ਬਾਦਸ਼ਾਹ ਜੀ ਸਮਝਿਆ ਨਹੀਂ, ਇਹਦਾ ਭਰੋਸਾ ਨਹੀਂ ਬਣਿਆ, ਯਕੀਨ ਨਹੀਂ ਬਣਿਆ। ਅੰਤਰਜਾਮੀ ਸਤਿਗੁਰੂ ਜੀ ਇਹਦੇ ਅੰਦਰ ਦੀ ਭਾਵਨਾ ਨੂੰ ਜਾਣ ਗਏ ਕਿ ਇਹਦੇ ਮਨ ਦਾ ਜਿਹੜਾ ਜੇ ਭੁਲੇਖਾ ਹੈ, ਮਨ ਦਾ ਜਿਹੜਾ ਸ਼ੰਕਾ ਹੈ ਨਾ, ਉਹ ਦੂਰ ਨਹੀਂ ਹੋਇਆ। ਇਹਦੇ ਸ਼ੰਕੇ ਨੂੰ ਦੂਰ ਕਰਨ ਵਾਸਤੇ ਜਿਵੇਂ ਸਤਿਗੁਰੂ ਜੀ ਅੱਗੇ ਕੌਤਕ ਵਰਤਾਉਣਗੇ, ਸਾਰੀ ਖੇਡ ਵਰਤੇਗੀ, ਸੋ ਅਗਲਾ ਇਤਿਹਾਸ ਉਹ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ।
1: ਜਹਾਂਗੀਰ ਕੋ ਕਹਿ ਸਮਝਾਇਓ।
0: ਸਤਿਗੁਰੂ ਜੀ ਨੇ ਬਾਦਸ਼ਾਹ ਜਹਾਂਗੀਰ ਨੂੰ ਇਸ ਬਾਬਤ ਕਹਿ ਕੇ ਸਮਝਾਇਆ ਹੈ।
1: ਤਉ ਨਾ ਨਿਸ਼ਚੇ ਤਿਸ ਉਰ ਆਇਓ।
0: ਪਰ ਗੁਰੂ ਕੇ ਵਚਨ ਸੁਣ ਕੇ

0: ਸੀ, ਮਨ ਦੀ ਜਿਹੜੀ ਦੁਬਿਧਾ ਹੈ ਨਾ ਉਸਨੂੰ ਜਾਣ ਲਿਆ ਹੈ।
1: ਲੱਖ ਨਾ ਸਕੇ ਹੈ ਬਿਨ ਲੋਚਨ ਹੇਰੀ।
0: ਸਤਿਗੁਰੂ ਜੀ ਇਹ ਗੱਲ ਸਮਝ ਗਏ ਕਿ ਜਿੰਨਾ ਚਿਰ ਇਹ ਆਪਣੀਆਂ ਅੱਖਾਂ ਦੀ ਨਾੜ ਪ੍ਰਤੱਖ ਨਹੀਂ ਨਾ ਸਾਰੀ ਖੇਡ ਵੇਖ ਲੈਂਦਾ, ਉਹਨਾਂ ਚਿਰ ਇਹ ਸਮਝ ਨਹੀਂ ਸਕੇਗਾ, ਇਹਨੂੰ ਸਮਝ ਨਹੀਂ ਪਵੇਗੀ।
1: ਵਿਪਰ ਸ਼ਿਕਾਰ ਖੇਲ ਕਰ ਆਏ।
0: ਇਸ ਤਰ੍ਹਾਂ ਜਦੋਂ ਬਾਹਰੋਂ ਸ਼ਿਕਾਰ ਖੇਡ ਕਰਕੇ ਵਾਪਸ ਆਏ ਹਨ,
1: ਧਨ ਤਰਕਸ ਕੱਟ ਖੜਗ ਸੁਹਾਏ।
0: ਸਤਿਗੁਰੂ ਜੀ ਦੇ ਸਰੀਰ ਤੇ ਸੋਹਣੇ ਵਸਤਰ ਸੋਹਣੇ ਸ਼ਸਤਰ ਸੋਭ ਰਹੇ ਹਨ।
1: ਸੰਗਤ ਅਦਕ ਆਗਰੇ ਨਗਰ।
0: ਆਗਰੇ ਨਗਰ ਦੀ ਬਹੁਤੀ ਸਿੱਖ ਸੰਗਤ।
1: ਹਿਤ ਗੁਰ ਦਰਸ਼ਨ ਆਏ ਸਗਰ।
0: ਸਾਰੇ ਇਕੱਠੇ ਹੋ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
1: ਉੱਤਮ ਅਨਕ ਅਕੋਰਨ ਲਿਆਏ।
0: ਬਹੁਤ ਉੱਤਮ ਕੀਮਤੀ ਭੇਟਾਵਾਂ ਸਤਿਗੁਰੂ ਜੀ ਨੂੰ ਭੇਟਾ ਕਰਨ ਵਾਸਤੇ ਇਹ ਸਿੱਖ ਲੈ ਕੇ ਆਏ ਹਨ।
1: ਪੰਚਾਮ੍ਰਿਤ ਕਰਕੇ ਸਮਦਾਏ।
0: ਕਈ ਜਿਹੜੇ ਗੁਰੂ ਕੇ ਪਿਆਰ ਵਾਲੇ ਸਿੱਖ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲਿਆਏ ਹਨ।
1: ਮਨੋ ਕਾਮਨਾ ਜਿਮ ਕਰ ਆਵੇ।
0: ਤੇ ਜਿਹੜੀਆਂ ਮਨ ਦੇ ਵਿੱਚ ਕਾਮਨਾਵਾਂ ਧਾਰਨ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਕੇ ਸਿੱਖ ਆ ਰਹੇ ਨੇ ਜਾਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆ ਰਹੇ ਹਨ।
1: ਦਰਸ਼ਨ ਕਰੇ ਗੁਰੂ ਕੋ ਪਾਵੇ।
0: ਸਤਿਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਕੇ ਸਿੱਖ ਉਹ ਮਨ

0: ਦਿਲ ਡੋਲ ਬਹੁਤ ਤਕੜੀ ਹੈ, ਸਰੂਪ ਸਤਿਗੁਰ ਜੀ ਦਾ ਬਹੁਤ ਸੁੰਦਰ ਹੈ।
1: ਮੁਖ ਮੰਡਲ ਜਨ ਚੰਦ ਸ਼ਬੀਲਾ।
0: ਇਸ ਤਰ੍ਹਾਂ ਸਤ ਸੰਗਤ ਜੀ, ਪੂਰਨਮਾਸ਼ੀ ਵਾਲੇ ਦਿਨ ਚੰਦਰਮਾ ਬਹੁਤ ਸੁੰਦਰ ਨਜ਼ਰ ਆਉਂਦਾ ਹੈ ਨਾ, ਇਸ ਤਰ੍ਹਾਂ ਸਤਿਗੁਰੂ ਜੀ ਦਾ ਜਿਹੜਾ ਮੁਖੜਾ ਹੈ, ਮੁਖਾਰਬਿੰਦ ਹੈ, ਉਹ ਬਹੁਤ ਸੁੰਦਰ ਹੈ। ਸਤਿਗੁਰੂ ਜੀ ਦੇ ਸੋਹਣੇ ਮੁਖਾਰਬਿੰਦ ਦੀ ਸਿੱਖ ਸੰਗਤਾਂ ਦਰਸ਼ਨ ਕਰ ਰਹੀਆਂ ਹਨ।

0: ਹੀਰਿਆਂ ਦੀ ਪੰਗਤੀ ਹੋਵੇ, ਜਿਵੇਂ ਹੀਰਿਆਂ ਦੀ ਮਾੜਾ ਹੋਵੇ।
1: ਕਿਰਪਾ ਭਰੇ ਅਰਬਿੰਦ ਬਲੋਚਨ।
0: ਸਤਿਗੁਰੂ ਜੀ ਦੇ ਜਿਹੜੇ ਨੇਤਰ ਹਨ ਉਮੀਰ ਦੀ ਨਜ਼ਰ ਦੇ ਨਾਲ ਭਰੇ ਹਨ।
1: ਭਿਖਹਿ ਕਟਾਖਨ ਬੰਧਨ ਮੋਚਨ।
0: ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਤਾਰਿਓ। ਜਦੋਂ

0: ਸਤਿਗੁਰੂ ਜੀ ਦਾ ਸੋਹਣਾ ਸਰੂਪ ਹੈ। ਬਹੁਤ ਹੋਰ ਵੀ ਸਤਿਗੁਰੂ ਜੀ ਦੇ ਭਾਰੀ ਗੁਣ ਹਨ।
1: ਕਰ ਦਰਸ਼ਨ ਸੰਗਤ ਹਰ ਖਾਵੇ।
0: ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਿੱਖ ਸੰਗਤਾਂ ਖੁਸ਼ ਹੋ ਰਹੀਆਂ ਨੇ, ਮਨ ਦੇ ਵਿੱਚ ਬੜੀ ਖੁਸ਼ੀ ਹੈ।
1: ਜੋਧਾ ਗੁਰੂ ਬਿਲੰਦ ਸੁਹਾਵੇ।
0: ਮਾਂ ਸਤਿਗੁਰੂ ਜੀ ਦੇ ਬਾਬਤ ਕਹਿੰਦੇ ਨੇ ਕਿ ਜੋਧਾ ਗੁਰੂ ਬਿਲੰਦ ਸੁਹਾਵੇ, ਕਿ ਸਤਿਗੁਰੂ ਜੀ ਯੋਧੇ ਨੇ।

0: ਮਹਾਂਵੀਰ ਮਹਾਂਬਲੀ ਕਸਾਉਣ ਵਾਲੇ ਵੈਰੀ ਨੇ ਨਾ, ਉਹਨਾਂ ਨੂੰ ਵੀ ਜੰਗ ਦੇ ਮੈਦਾਨ ਵਿੱਚ ਇਹ ਖਪਾਉਣਗੇ, ਨਾਸ਼ ਕਰਨਗੇ।
1: ਇਤੇ ਆਤਕ ਜਸ ਕੋ ਵਿਸਤਾਰੈ,
0: ਆਗਰੇ ਦੀ ਸੰਗਤ ਗੁਰੂ ਕੇ ਦਰਸ਼ਨ ਕਰਕੇ ਇਹਦੇ ਆਤਕ ਗੁਰੂ ਦਾ ਜਸ ਕਰ ਰਹੀਆਂ ਹਨ।
1: ਬਾਰ ਬਾਰ ਗੁਰ ਰੂਪ ਨਿਹਾਰੈ,
0: ਵਾਰ ਵਾਰ ਪਿਆਰ ਵਾਲੇ ਸਿੱਖ ਗੁਰੂ ਕੇ ਸਰੂਪ ਦੇ ਦਰਸ਼ਨ ਕਰ ਰਹੇ ਹਨ।
1: ਕੁਸਲ ਪ੍ਰਸੰਨ ਗੁਰ ਸਭ ਕੋ ਕਰੈ,
0: ਸਤਿਗੁਰੂ ਜੀ ਸਾਰਿਆਂ ਨੂੰ ਹੀ ਸੁੱਖ ਸ਼ਾਂਤ ਪੁੱਛਦੇ ਨੇ। ਜਿੰਨੇ ਵੀ ਗੁਰੂ ਕੇ ਪਿਆਰ ਵਾਲੇ ਸਿੱਖ ਨੇ ਨਾ, ਜੋ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ ਨੇ, ਸਾਰਿਆਂ ਦੇ ਨਾਲ ਸਤਿਗੁਰੂ ਜੀ ਵਚਨ ਵਿਲਾਸ ਕਰਦੇ ਨੇ, ਸਾਰਿਆਂ ਨੂੰ ਘਰ ਪਰਿਵਾਰ ਬਾਰੇ ਪੁੱਛਦੇ ਹਨ।
1: ਕਿਰਪਾ ਦ੍ਰਿਸ਼ਟ ਦਾਸਨ ਪਰ ਧਰੈ,
0: ਆਪਣੇ ਸੇਵਕਾਂ ਤੇ ਸਤਿਗੁਰੂ ਜੀ ਮਿਹਰ ਦੀ

0: ਸਿੱਖ ਨੇ ਨਾ ਜਦੋਂ ਸਤਿਗੁਰੂ ਜੀ ਦੇ ਸ੍ਰੇਸ਼ਟ ਜਸ ਨੂੰ ਸੁਣਦੇ ਨੇ, ਸਾਰੇ ਹੀ ਦਰਸ਼ਨ ਕਰਨ ਵਾਸਤੇ ਆ ਰਹੇ ਹਨ।
1: ਸਿੱਖ ਸੈਂਕਰੇ ਬਨਹਿ ਨਵੀਨ,
0: ਅਤੇ ਨਵੇਂ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਬਣ ਰਹੇ ਨੇ, ਸਿੱਖੀ ਨੂੰ ਧਾਰਨ ਕਰ ਰਹੇ ਨੇ, ਗੁਰੂ ਕੇ ਦਰਸ਼ਨ ਕਰਕੇ ਗੁਰੂ ਕੇ ਵਚਨ ਸੁਣ ਕੇ ਸਿੱਖ ਸੰਗਤਾਂ ਬਹੁਤ ਪ੍ਰਭਾਵਿਤ ਹੋ ਰਹੀਆਂ ਨੇ, ਉਹਨਾਂ ਦੇ ਜੀਵਨ ਵਿੱਚ ਬੜੀ ਤਬਦੀਲੀ ਆ ਰਹੀ ਹੈ, ਸੰਗਤਾਂ ਸਿੱਖੀ ਨੂੰ ਧਾਰਨ ਕਰ ਰਹੀਆਂ ਹਨ।
1: ਲੋਕ ਪਰਲੋਕ ਸਰੇ ਕੋ ਚੀਨ,
0: ਲੋਕ ਪਰਲੋਕ ਦੇ ਕਲਿਆਣ ਨੂੰ ਜਿਹੜੇ ਸਮਝਦੇ ਨੇ ਨਾ, ਜਿਹਨਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਕਿ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਜਿਹੜੀ ਬਖਸ਼ਿਸ਼ ਹੈ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਵਾਲੇ ਬਣ ਕੇ ਹੀ ਪ੍ਰਾਪਤ ਹੋਣੀ ਹੈ, ਜਿਹਨਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਨਾ ਸਾਧ ਸੰਗਤ ਜੀ, ਉਹ ਗੁਰੂ ਮਹਾਰਾਜ ਜੀ ਦੇ ਕੋਲੋਂ ਸਿੱਖੀ ਪ੍ਰਾਪਤ ਕਰਕੇ ਸਿੱਖ ਬਣ ਕੇ ਆਪਣਾ ਲੋਕ

0: ਸਤਿਗੁਰੂ ਜੀ ਉਹਨਾਂ ਨੂੰ ਮਨ ਇੱਛਤ ਫਲ ਬਖਸ਼ਿਸ਼ ਕਰ ਰਹੇ ਹਨ।
1: ਜਹ ਕਹਿ ਗਮਨ ਹੈ ਜਸ ਬਿਦਤਾਵੈ,
0: ਜਿੱਥੇ ਕਿੱਥੇ ਵੀ ਫਿਰ ਇਹ ਸਿੱਖ ਜਾਂਦੀ ਹੈ ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਸ ਵਿਸਤ੍ਰਿਤ ਕਰਦੇ ਨੇ, ਸਤਿਗੁਰੂ ਜੀ ਦੀ ਵਡਿਆਈ ਫੈਲਾਉਂਦੇ ਹਨ।
1: ਬਾਹਰੋਂ ਇੱਕ ਦਿਨ ਚੜੇ ਸਿਕਾਰ,
0: ਫਿਰ ਇੱਕ ਦਿਨ ਦੀ ਗੱਲ ਹੈ ਕਿ ਜਦੋਂ ਸਤਸੰਗ ਜੀ ਬਾਦਸ਼ਾਹ ਜਹਾਂਗੀਰ ਸ਼ਿਕਾਰ ਖੇਡਣ ਵਾਸਤੇ ਚੱਲਿਆ ਹੈ,
1: ਜਹਾਂਗੀਰ ਹੈ ਕਰ ਅਸਵਾਰ,
0: ਬਾਦਸ਼ਾਹ ਜਹਾਂਗੀਰ ਆਪਣੀ ਘੋੜੀ ਤੇ ਸਵਾਰ ਹੋਇਆ ਹੈ,
1: ਕਹਿ ਕਰ ਸਤਿਗੁਰੂ ਸੰਗ ਚੜਾਏ,
0: ਬਾਦਸ਼ਾਹ ਜਹਾਂਗੀਰ ਨੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਨਾਲ ਸ਼ਿਕਾਰ ਖੇਡਣ ਵਾਸਤੇ ਤਿਆਰ ਕੀਤਾ ਹੈ।
1: ਭਯਨ ਕੁਦਾਵਤ ਚੱਲੇ ਅਗਾਏ,
0: ਸਤਿਗੁਰੂ ਜੀ ਵੀ ਆਪਣੇ ਘੋੜੇ ਤੇ ਸਵਾਰ ਹੋਏ ਨੇ ਅਤੇ ਘੋੜਿਆਂ ਨੂੰ ਕਦਾਉਂਦੇ ਹੋਏ ਅੱਗੇ

0: ਦੋਵੇਂ ਹੀ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਰਸਤੇ ਦੇ ਉੱਪਰ ਜਾ ਰਹੇ ਹਨ।
1: ਕਾਨਨ ਚਲੇ ਜਾਤ ਉਤਸਾਹੂ,
0: ਬੜੇ ਉਤਸ਼ਾਹ ਦੇ ਨਾਲ ਜੰਗਲ ਵੱਲ ਨੂੰ ਚਲੇ ਜਾ ਰਹੇ ਹਨ।
1: ਭਗਤ ਸੁਣਤ ਬਚ ਆਪਹਿ ਮਾਹੂ,
0: ਬਾਦਸ਼ਾਹ ਜਹਾਂਗੀਰ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਰਸਤੇ ਦੇ ਵਿੱਚ ਆਪਸ ਵਿੱਚ ਕਈ ਤਰ੍ਹਾਂ ਦੇ

0: ਆ ਸੰਗਤ ਜੀ ਜੰਗਲ ਦੇ ਵਿੱਚ ਜਾਂਦੇ ਆ ਜਿੱਥੇ ਬਹੁਤ ਜ਼ਿਆਦੀ ਬਿਰਗ ਰਹਿੰਦੇ ਹਨ।
1: ਲੀਏ ਜਾਤ ਭੇਤੀ ਜੇ ਅਗੇਰੇ,
0: ਤੇ ਜਿਹੜੇ ਜੰਗਲ ਦੇ ਭੇਤੀ ਨੇ ਜਿਹਨਾਂ ਨੂੰ ਪਤਾ ਨਾ ਵੀ ਇੱਥੇ ਹਿਰਨ ਆਦਿਕ ਨੇ, ਇੱਥੇ ਸ਼ੇਰ ਰਹਿੰਦੇ ਆ, ਇੱਥੇ ਵੱਖਰੇ ਵੱਖਰੇ ਜੰਗਲੀ ਜੀਵ ਰਹਿੰਦੇ ਨੇ, ਉਹ ਉਸ ਪਾਸੇ ਨੂੰ ਅੱਗੇ ਨੂੰ ਸਤਿਗੁਰੂ ਜੀ ਨੂੰ ਅਤੇ ਬਾਦਸ਼ਾਹ ਨੂੰ ਲੈ ਕੇ ਜਾ ਰਹੇ ਹਨ।
1: ਕੂਕਰ ਜੇਤੇ ਬਾਜ ਕਧੇਰੇ,
0: ਇੱਥੇ ਹੁਣ ਸਤ ਸੰਗਤ ਜੀ ਜਿਹੜਾ ਜੰਗਲ ਦੇ ਵਿੱਚ ਅੱਗੇ ਲੈ ਜਾ ਰਹੇ ਨੇ ਨਾ, ਅਤੇ ਸਤਿਗੁਰੂ ਜੀ ਇਹਨਾਂ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਜਾ ਰਹੇ। ਕੂਕਰ ਚੀਤੇ ਬਾਜ ਕਨੇਰੇ, ਸ਼ਿਕਾਰ ਖੇਡਣ ਵਾਸਤੇ

0: ਤੇਜ਼ ਚੱਲਣ ਵਾਲੇ ਇਹ ਪੰਛੀ ਨੇ, ਸ਼ਿਕਾਰ ਕਰਨ ਵਾਲੇ ਬੜੀ ਤੇਜ਼ੀ ਨਾਲ, ਇਹ ਜਿੰਨੇ ਵੀ ਸ਼ਿਕਾਰੀ ਜੀਵ ਨੇ ਜਾਂ ਸ਼ਿਕਾਰੀ ਜਾਨਵਰ ਨੇ ਸ਼ਿਕਾਰ ਖੇਡਣ ਵਾਸਤੇ ਨਾਲ ਲਏ ਹਨ।
1: ਸੰਗ ਬਾਵਰੈ ਲੈ ਤਸਦਾਏ,
0: ਨਾਲ ਬਾਵਰੀ ਕਹਿੰਦੇ ਨੇ ਜਿਹੜੇ ਜਾਲ ਲਾ ਕੇ ਜੰਗਲੀ

0: ਨਿਕਸਹ ਅਗਰ ਨਾ ਜੀਅਤ ਸਿਧਾਰ ਹੈ।
1: ਜਿਹੜਾ ਵੀ ਸਤਸੰਗੀ ਜੰਗਲੀ ਜੀਵ ਭਾਵੇਂ ਸਤਿਗੁਰੂ ਜੀ ਦੇ ਅੱਗੇ ਭਾਵੇਂ ਬਾਦਸ਼ਾਹ ਦੇ ਅੱਗੇ ਨਿਕਲਦਾ ਹੈ ਨਾ, ਉਹ ਜਿਉਂਦਾ ਨਹੀਂ ਜਾਂਦਾ। ਕਿਉਂਕਿ ਭਾਵ ਕਿ ਉਹਦਾ ਸ਼ਿਕਾਰ ਕਰ ਲੈਂਦੇ ਆ। ਭਾਵੇਂ ਸਤਿਗੁਰੂ ਜੀ ਦੇ ਅੱਗੇ ਕੋਈ ਹਿਰਨ ਨਿਕਲਦਾ ਹੈ ਜਾਂ ਹੋਰ ਕੋਈ ਜੰਗਲੀ ਜੀਵ ਨਿਕਲਦਾ, ਸਤਿਗੁਰੂ ਜੀ ਵੀ ਉਹਨੂੰ ਤੀਰਾਂ ਦੇ ਨਾਲ ਵਿੰਨ ਕੇ ਉਹਦਾ ਸ਼ਿਕਾਰ ਕਰਦੇ ਹਨ।
0: ਤੀਰਨ ਸੰਗ ਐਚ ਗੁਰ ਹਨੇ।
1: ਸਤਿਗੁਰੂ ਜੀ ਫਿਰ ਉਸ ਜੀਵ ਨੂੰ ਵੇਖ ਕੇ ਖਿੱਚ ਕੇ ਤੀਰ ਉਹਦੇ ਮਾਰਦੇ ਹਨ, ਤੀਰ ਦੇ ਨਾਲ ਸ਼ਿਕਾਰ ਕਰਦੇ ਹਨ।
0: ਜਹਾਂਗੀਰ ਸੰਘਾਰਤ ਘਨੇ।
1: ਇੱਧਰ ਹੁਣ ਬਾਦਸ਼ਾਹ ਜਹਾਂਗੀਰ ਵੀ

0: ਉਹਨਾਂ ਨੂੰ ਫੜ ਲਿਆ ਹੈ ਸ਼ਿਕਾਰ ਖੇਡਣ ਵਾਸਤੇ, ਸ਼ਿਕਾਰ ਕਰਨ ਵਾਸਤੇ ਜੀਤਿਆਂ ਨੂੰ ਛੱਡਿਆ ਹੈ।
1: ਜਾਨ ਦੇ ਤਫਾਂਦ ਕਰ ਦੌਰ ਹੈ,
0: ਜਿਹੜਾ ਵੀ ਹੁਣ ਜੀਵ ਅੱਗੇ ਨਿਕਲਦਾ ਚਾਹੇ ਹਿਰਨ ਆਦਿਕ ਨਿਕਲਦਾ ਹੈ ਨਾ, ਉਹਨੂੰ ਜਿਉਂਦਾ ਨਹੀਂ ਜਾਣ ਦਿੰਦੇ ਚੀਤੇ, ਭੱਜ ਕੇ ਉਸ ਨੂੰ ਪਕੜਦੇ।

0: ਕਰਤ ਪਿਆ ਨਾ ਤਮਾਸ਼ਾ ਵੇਖਦੇ ਹੋਏ ਜੰਗਲੀ ਜੀਵਾਂ ਦਾ ਸ਼ਿਕਾਰ ਕਰਦੇ ਹੋਏ ਅੱਗੇ ਜਾ ਰਹੇ ਹਨ।
1: ਬਹਰ ਭਈ ਤਿਸ਼ਨ ਬਡਕਾਮ
0: ਸ਼ਿਕਾਰ ਖੇਡਦਿਆਂ ਖੇਡਦਿਆਂ ਸਤਸੰਗ ਜੀ ਦੁਪਹਿਰ

0: ਇਸ ਵਾਸਤੇ ਜੰਗਲ ਨੂੰ ਛੱਡ ਕੇ ਨਾ ਥੋੜਾ ਪਿੱਛੇ ਨੂੰ ਵਾਪਸ ਮੁੜੇ ਹਨ।
1: ਤੀਰਤ ਛਾਇਆ ਸਗਨ ਕਨੇਰੇ,
0: ਰਸਤੇ ਦੇ ਵਿੱਚ ਸੰਘਣੀ ਛਾਂ ਦੇਖ ਰਹੇ ਨੇ ਕਿ ਕਿਤੇ ਸੰਘਣੀ ਛਾਂ ਮਿਲ ਜਾਵੇ ਤੇ ਉੱਥੇ ਟੇਕ ਕੇ ਆਰਾਮ ਕੀਤਾ ਜਾਵੇ।
1: ਦੇਖ ਸਥਾਨ ਰੁਚਰ ਤਰ ਤਰੇ,
0: ਇਸ ਤਰ੍ਹਾਂ ਭਾਲ ਕਰਦਿਆਂ ਕਰਦਿਆਂ ਸਤਸੰਗਤ ਜੀ ਬਾਦਸ਼ਾਹ ਜਹਾਂਗੀਰ ਨੇ ਇੱਕ ਸੁੰਦਰ ਰਮਣੀਕ ਜਗ੍ਹਾ ਦੇਖੀ ਹੈ ਰੁੱਖ ਦੇ ਥੱਲੇ, ਜਿਸਦੀ ਛਾਂ ਵੀ ਬਹੁਤ ਸੰਘਣੀ ਹੈ।
1: ਉਤਰਿਓ ਸਾਹੋ ਖੇਦ ਪਰ ਹਰੇ,
0: ਬਾਦਸ਼ਾਹ ਨੇ ਉਸ ਰੁੱਖ ਦੇ ਥੱਲੇ

0: ਨਿਰਵਾਰਨ ਕਰੇ, ਗਰਮੀ ਦੀ ਜਿਹੜੀ ਤਪਸ਼ ਹੈ ਉਸ ਨੂੰ ਨਿਰਵਿਰਤ ਕਰ ਰਹੇ ਨੇ। ਜੋ ਸਤਸੰਗ ਜੀ ਧੁੱਪ ਕਰਕੇ ਗਰਮੀ ਹੈ ਨਾ, ਉਸ ਤੋਂ ਆਰਾਮ ਸਤਿਗੁਰ ਜੀ ਪ੍ਰਾਪਤ ਕਰ ਰਹੇ ਹਨ।
1: ਤਹਿ ਇੱਕ ਕਾਹੀ ਚੱਲ ਕਰ ਆਇਓ।
0: ਸਤਸੰਗ ਜੀ ਇਸ ਜੰਗਲ ਦੇ ਵਿੱਚ ਜਿੱਥੇ ਹੁਣ ਸਤਿਗੁਰੂ ਜੀ ਆਰਾਮ ਕਰ ਰਹੇ ਹਨ,

0: ਜੰਗਲ ਵਿੱਚ ਸੋਹਣਾ ਹਰਿਆ ਭਰਿਆ ਘਾਹ ਦੇਖਿਆ, ਇਹਦਾ ਮਨ ਲਲਚਾਇਆ, ਮਨ ਵਿੱਚ ਇੱਛਾ ਜਾਗੀ ਕਿ ਮੈਂ ਇਹ ਜਿਹੜਾ ਸੋਹਣਾ ਘਾਹ ਹੈ ਇਸ ਨੂੰ ਖੁਰਚ ਕਰਕੇ, ਇਸ ਨੂੰ ਕੱਟ ਕਰਕੇ ਲੈ ਕੇ ਜਾਵਾਂ, ਬਾਜ਼ਾਰ ਦੇ ਵਿੱਚ ਵੇਚਾਂ, ਇਹਦਾ ਮੈਨੂੰ ਚੰਗਾ ਜਿਹੜਾ ਰੇਟ ਮਿਲ ਜਾਵੇਗਾ, ਚੰਗੀ ਮਾਇਆ ਪ੍ਰਾਪਤ ਹੋਵੇਗੀ।
1: ਆਵਤ ਸੁਣਿਓ ਗੁਰੂ ਇਤ ਆਏ।
0: ਇੱਥੇ ਜੰਗਲ ਵਿੱਚ ਕਿਸੇ ਦੇ ਕੋਲ ਇਹਨੇ ਸੁਣਿਆ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਇਸ ਪਾਸੇ ਆਏ ਹਨ,
1: ਇਤ ਸ਼ਿਕਾਰ ਕੇ ਅਗਰ ਸਿਧਾਏ।
0: ਸ਼ਿਕਾਰ ਖੇਡਣ ਵਾਸਤੇ ਸਤਿਗੁਰੂ ਜੀ ਇਧਰ ਅੱਗੇ ਗਏ ਹਨ।
1: ਹਰਖਿਓ ਬੈ ਇਤ ਦਰਸ਼ਨ ਪਾਊ।
0: ਇਹ ਸੁਣ ਕੇ ਨਾ ਉਹ ਗਰੀਬ ਸਿੱਖ ਜਿਹੜਾ ਘਾਹ ਖਰੋਚ ਕੇ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ, ਜਦੋਂ ਉਹਨੂੰ ਪਤਾ ਲੱਗਿਆ ਕਿ ਸਤਿਗੁਰੂ ਜੀ ਇੱਧਰ ਆਏ ਨੇ, ਅੱਗੇ ਗਏ ਨੇ, ਤਾਂ ਉਹਦੇ ਮਨ ਵਿੱਚ ਬੜੀ ਖੁਸ਼ੀ ਹੋਈ ਕਿ ਮੈਨੂੰ ਇੱਥੇ ਹੁਣ ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋਣਗੇ।
1: ਮਨੋ ਕਾਮਨਾ ਸਭ ਪੁਰਵਾਊ।
0: ਮੈਂ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਕੇ, ਉਹਨਾਂ ਨੂੰ ਬੇਨਤੀਆਂ ਕਰਕੇ, ਆਪਣੀਆਂ ਸਾਰੀਆਂ ਜਿਹੜੀਆਂ ਮਨੋ ਕਾਮਨਾਵਾਂ ਨੇ ਨਾ ਉਹ ਪੂਰੀਆਂ

0: ਮਸਤਕ ਟੇਕੋ ਦਰਸ਼ਨ ਹੋਈ।
1: ਬਹੁਤ ਆਰਾਮ ਦੇ ਨਾਲ ਮੈਂ ਉਹਨਾਂ ਨੂੰ ਮੱਥਾ ਟੇਕ ਲਵਾਂਗਾ, ਨਾਲੇ ਉਹਨਾਂ ਦੇ ਮੈਨੂੰ ਦਰਸ਼ਨ ਹੋ ਜਾਣਗੇ।
0: ਪਾਤ ਜੋਰ ਮੈਂ ਅਰਜ ਗੁਜ਼ਾਰੋ,
1: ਨਾਲੇ ਸਤਿਗੁਰੂ ਜੀ ਦੇ ਸਾਨੂੰ ਗਾਤ

0: ਤੇ ਜਿੱਥੇ ਬਾਦਸ਼ਾਹ ਜਹਾਂਗੀਰ ਰੁੱਖ ਦੀ ਛਾਂ ਥੱਲੇ ਬੈਠ ਕੇ ਸੁੱਖ ਪ੍ਰਾਪਤ ਕਰ ਰਿਹਾ ਸੀ।
1: ਬੂਝਣ ਲੱਗੇ ਉਹ ਸਾਚ ਪਾਤ ਸਾਹੋ,
0: ਉੱਥੇ ਜਿਹੜੇ ਸਿਪਾਹੀ ਪਹਿਰੇ ਤੇ ਖੜੇ ਸਨ ਨਾ, ਉਹਨਾਂ ਨੂੰ ਆਣ ਕੇ ਸਾਧ ਸੰਗਤ ਜੀ ਗਰੀਬ ਸਿੱਖ ਪੁੱਛਣ ਲੱਗਾ,

0: ਤਿਮ ਹੀ ਬੂਝਤ ਪਹਚਿਓ ਜਾਏ।
1: ਇਸ ਤਰ੍ਹਾਂ ਪੁੱਛਦਿਆਂ ਪੁੱਛਦਿਆਂ ਉਹ ਗਰੀਬ ਸਿੱਖ ਸਾਧ ਸੰਗਤ ਜੀ ਉਸ ਜਗ੍ਹਾ ਤੇ ਪਹੁੰਚਿਆ ਹੈ
0: ਜਹਾਂਗੀਰ

0: ਤੇ ਜਿੱਥੇ ਰੋਕਣ ਵਾਲੇ ਸਿਪਾਹੀ ਖੜੇ ਸਨ
1: ਤਿਸ ਡਿੱਗ ਜਾਏ ਬੂਝਿਓ ਕਰੋ।
0: ਉਹਨਾਂ ਦੇ ਕੋਲ ਜਾ ਕੇ ਜਦੋਂ ਇਸ ਗਰੀਬ ਸਿੱਖ ਨੇ ਪੁੱਛਿਆ

0: ਦੇ ਕੋਲ ਪਹੁੰਚ ਕੇ ਇੱਕ ਭੇਟਾ ਚੜਾਉਣੀ ਚਾਹੁੰਦਾ ਹਾਂ।
1: ਸਾਹਸ ਮੁਖ ਦੇਖਤ ਇਮ ਕਹਿਓ।
0: ਬਾਦਸ਼ਾਹ ਸਾਹਮਣੇ ਬੈਠਾ ਸੀ ਤੇ ਉਸਨੇ ਜਦੋਂ ਦੇਖਿਆ ਸਿਪਾਹੀਆਂ ਦੇ ਨਾਲ ਇੱਕ ਗਰੀਬ ਮਨੁੱਖ ਨੂੰ ਗੱਲ ਕਰਦਿਆਂ ਤੇ ਉਸਨੇ ਇਸ ਤਰ੍ਹਾਂ ਕਿਹਾ ਹੈ,
1: ਆਵਨ ਦੇਹੋ ਕਹਾ ਇਨ ਲਹਿਓ।
0: ਤੇ ਆਵਨ ਦੇਹੋ ਕਹਾ ਇਨ ਲਹਿਓ ਕਿ ਇਸ ਨੂੰ ਮੇਰੇ ਪਾਸ ਆਉਣ ਦਿਓ, ਇਸ ਨੇ ਕੀ ਜਾਣਨਾ ਹੈ, ਇਹ ਕੀ ਜਾਣਨਾ ਚਾਹੁੰਦਾ ਹੈ।
1: ਕਿਨਹੂ ਨਾ ਬਰਜਿਓ ਰੁਖ ਕੋ ਹੇਰੇ।
0: ਬਾਦਸ਼ਾਹ ਦੀ ਇਹ ਗੱਲ ਸੁਣ ਕੇ ਸਾਧ ਸੰਗਤ ਜੀ ਕਿਸੇ ਨੇ ਵੀ ਉਸ ਗਰੀਬ ਸਿੱਖ ਨੂੰ ਰੋਕਿਆ ਨਹੀਂ, ਉਸ ਨੂੰ ਡੱਕਿਆ ਨਹੀਂ ਹੈ।
1: ਕਰ ਧਰ ਟਕਾ ਗਯੋ ਤਬ ਨੇਰੇ।
0: ਇਹ ਸਿੱਖ ਛੇਤੀ ਦੇ ਨਾਲ ਬਾਦਸ਼ਾਹ ਦੇ ਕੋਲ ਗਿਆ। ਇਹਦੇ ਕੋਲ ਜਿਹੜਾ ਇੱਕ ਟਕਾ ਸੀ ਨਾ, ਉਹ ਇਸਨੇ ਬਾਦਸ਼ਾਹ ਦੇ ਅੱਗੇ ਰੱਖਿਆ ਅਤੇ ਹੱਥ ਜੋੜੇ ਹਨ।
1: ਵੇਖ ਸਰੂਪ ਦੇਖ ਸੋ ਕਾਹੀ।
0: ਵੇਖ ਸਰੂਪ ਦੇਖ ਸੋ ਕਾਹੀ। ਕਾਹੀ ਜਿਹੜਾ ਹੈ ਨਾ, ਉਹ ਬਾਦਸ਼ਾਹ ਦਾ ਬੀਸ ਦੇਖ ਕੇ ਉਹਦਾ ਜਿਹੜਾ ਲਿਬਾਸ ਸੀ।

0: ਨਾਲ ਉਸ ਗਰੀਬ ਸਿੱਖ ਨੇ ਬਾਦਸ਼ਾਹ ਜਹਾਂਗੀਰ ਦੇ ਅੱਗੇ ਟਕਾ ਰੱਖਿਆ ਹੈ।
1: ਬੰਦਨ ਕਰੀ ਨਮਰ ਹੋਏ ਸਿਰ ਤੇ,
0: ਬਹੁਤ ਸਿਨਮਰ ਹੋ ਕਰਕੇ ਬੜੀ ਨਿਮਰਤਾ ਦੇ ਨਾਲ ਇਸ ਨੇ ਬਾਦਸ਼ਾਹ ਜਹਾਂਗੀਰ ਨੂੰ ਨਮਸਕਾਰ ਕੀਤੀ ਹੈ।
1: ਹੱਥ ਜੋਰ ਪੁੰਨ ਅਰਜ ਗੁਜਾਰੀ,
0: ਬਾਅਦ ਵਿੱਚ ਫਿਰ ਦੋਵੇਂ ਹੱਥ ਜੋੜੇ ਅਤੇ ਇਸ ਤਰ੍ਹਾਂ ਅਰਦਾਸ ਕਰਨ ਲੱਗਾ ਹੈ।
1: ਸਾਚੋ ਪਾਤ ਸਾਹੋ ਗੁਰ ਭਾਰੀ,
0: ਇਹ

0: ਕਰਿਓ ਮਹਾਰਾਜ, ਮੇਰੀ ਗਰੀਬ ਦੀ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਹੈ, ਮੈਨੂੰ ਆਪਣਾ ਨਿਮਾਣਾ ਜਿਹਾ ਗਰੀਬ ਜਿਹਾ ਸੇਵਕ ਜਾਣ ਕੇ ਇੰਨੀ ਕਿਰਪਾ ਕਰਿਓ ਕਿ ਜਦੋਂ ਮੇਰੀ ਮੌਤ ਹੋਵੇ,
1: ਅਪਰ ਕਾਮਨਾ ਕੋਈ ਨਾ ਨਾਥ,
0: ਉਸ ਸਮੇਂ ਆਪ ਜੀ ਮੇਰੇ ਸਹਾਇਕ ਬਣਿਓ, ਮੇਰੀ ਸਹਾਇਤਾ ਕਰਿਓ, ਹੋਰ ਮੇਰੇ ਮਨ ਦੇ ਵਿੱਚ ਕੋਈ ਕਾਮਨਾ ਨਹੀਂ ਹੈ।
1: ਜਪ ਤੇ ਰਾਖੀ ਉਹ ਦੇ ਕਰ ਹਾਥ,
0: ਆਪ ਜੀ ਕਿਰਪਾ ਕਰਿਓ, ਜਮਾਂ ਤੋਂ ਮੈਨੂੰ ਹੱਥ ਦੇ ਕੇ ਰੱਖ ਲਿਓ, ਜਮਾਂ ਦੇ

0: ਬਾਦਸ਼ਾਹ ਜਹਾਂਗੀਰ ਨੇ ਸੁਣੇ ਨਾ ਤੇ ਉਹ ਬੜਾ ਹੈਰਾਨ ਹੋਇਆ ਹੈ।
1: ਗੁਰੂ ਜਾਨ ਮੁਖ ਇਹ ਆਇਓ,
0: ਉਹ ਸਮਝ ਗਿਆ ਬਾਦਸ਼ਾਹ ਜਹਾਂਗੀਰ ਕਿ ਇਹ ਜਿਹੜਾ ਸਿੱਖ ਹੈ ਨਾ ਮੈਨੂੰ ਗੁਰੂ ਜਾਣ ਕੇ, ਗੁਰੂ ਹਰਗੋਬਿੰਦ ਸਾਹਿਬ ਜੀ ਜਾਣ ਕੇ ਇਹ ਤੇ ਮੇਰੇ ਕੋਲ ਆਇਆ ਹੈ।
1: ਜਹਾਂਗੀਰ ਸੁਣ ਕੇ

0: ਮੈਂ ਇਸ ਦੀ ਪਰਲੋਕ ਵਿੱਚ ਰੱਖਿਆ ਕਰ ਸਕਾਂ। ਇਹਨੇ ਆਪਣੇ ਮਨ ਵਿੱਚ ਇਹ ਵਿਚਾਰ ਕੀਤੀ ਹੈ, ਦੁਨੀਆ ਮੈਂ ਕਰ ਵੀ ਸਮਰੱਥ ਕਿ ਮੈਂ ਤੇ ਕੇਵਲ ਇਸ ਸੰਸਾਰ ਦੇ ਵਿੱਚ ਇਹਦੀ ਰੱਖਿਆ ਕਰਨ ਦੀ ਸਮਰੱਥ ਹਾਂ, ਇੱਥੇ ਇਹਦੀ ਰੱਖਿਆ ਕਰ ਸਕਦਾ ਹਾਂ।
1: ਜਾਂ ਤੇ ਇਸ ਬਿਦ ਬਾਗ ਬਖਾਨਾ
0: ਨਹੀਂ ਦੀਨ ਕੁਛ ਹਮਰੇ ਹੱਥ, ਕਿ ਮੇਰੇ ਹੱਥ ਵਿੱਚ ਕੁਝ ਨਹੀਂ ਕਿ ਮੈਂ ਇਹਨੂੰ ਕੁਝ ਦੇ ਸਕਾਂ ਜਾਂ ਪਰਲੋਕ ਦੇ ਵਿੱਚ ਇਹਦੀ ਰੱਖਿਆ ਕਰ ਸਕਾਂ। ਸ੍ਰੀ ਹਰਗੋਬਿੰਦ ਮੁਝ ਕੋ ਜਾਣਾ, ਇਸ ਨੇ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਸਮਝੇ ਹੈ ਤੇ ਜਾਂ ਤੇ ਇਸ ਬਿਦ ਬਾਗ ਬਖਾਨਾ, ਇਸ ਲਈ ਇਹਨੇ ਇਹ ਜਿਹੜੀ ਗੱਲ ਮੇਰੇ ਸਾਹਮਣੇ ਪ੍ਰਗਟ ਕੀਤੀ ਹੈ, ਮੈਨੂੰ ਬੇਨਤੀ ਰੂਪ ਵਿੱਚ ਕਹੀ ਹੈ।
1: ਦੀਨ ਦੁਨੀ ਕੋ ਕਰੈ ਸਹਾਈ,
0: ਦੀਨ ਦੁਨੀ ਵਿੱਚ ਜਿਹੜਾ ਸਹਾਇਤਾ ਕਰਦਾ ਹੈ।
1: ਸੱਚ ਪਤ ਸਾਹਿਤ ਤਿਸ ਬਨ ਆਏ,
0: ਬਾਦਸ਼ਾਹ ਕਹਿੰਦਾ ਵਾਕਿਆ ਹੀ ਉਹਨਾਂ ਨੂੰ ਹੀ ਸੱਚੇ ਪਾਤਸ਼ਾਹ ਕਹਾਉਣਾ ਬਣ ਆਉਂਦਾ ਜਿਹੜੇ ਲੋਕ ਪਰਲੋਕ ਵਿੱਚ ਆਪਣੇ ਪਿਆਰਿਆਂ ਦੀ ਸਹਾਇਤਾ

0: ਸਾਡਾ ਜਿਹੜਾ ਨਾਂ ਹੈ ਨਾ ਉਹਨੂੰ ਪ੍ਰਗਟ ਕਰਦੇ ਹੈ। ਪ੍ਰੇਮ ਦੇ ਨਾਲ ਆਪਣੇ ਆਪ ਹੀ ਜਿਹੜਾ ਉਹ ਨਾਮ ਸਾਡਾ ਨਵੀਨ ਰੱਖਦੇ ਹਨ।
1: ਹਮਨ ਹੈ ਕਿਸ ਕੇ ਸੰਗ ਬਖਾਨ ਹੈ,
0: ਅਸੀਂ ਕਿਸੇ ਦੇ ਨਾਲ ਆਪਣੇ ਨਾਮ ਬਾਰੇ ਕੋਈ ਗੱਲ ਨਹੀਂ ਕਰਦੇ।

0: ਨੇ ਪਿਆਰ ਵਾਲੀਆਂ ਜਿਹੜੀਆਂ ਰੂਹਾਂ ਨੇ ਉਹ ਸਾਨੂੰ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਸੰਸਾਰ ਵਿੱਚ ਜਾਣਦੇ ਹਨ।
1: ਕਹਿ ਆਪ ਹੀ ਤੇ ਇਹ ਨਾਮੂ,
0: ਕਹਿ ਆਪ ਹੀ ਤੇ ਇਹ ਨਾਮੂ, ਤੇ ਉਹ ਆਪਣੇ ਪਿਆਰ ਕਰਕੇ ਹੀ

0: ਨਗਰਾਂ ਦੇ ਵਿੱਚ ਪ੍ਰਗਟ ਹੋਇਆ ਹੈ।
1: ਇਹ ਕਹਿਬੋ ਗੁਰ ਕੋ ਸਭ ਸਾਚਾ,
0: ਇਹ ਕਹਿਬੋ ਗੁਰ ਕੋ ਸਭ ਸਾਚਾ ਕਿ ਇਹ ਜਿਹੜੇ ਗੁਰੂ ਦੇ ਕਹੇ ਹੋਏ ਸਾਰੇ ਵਚਨ ਨੇ ਉਹ ਸੱਚੇ ਹਨ।
1: ਲਗਨ ਨ ਦੇਦ ਦਾਸ ਦੁੱਖ ਆਚਾ,
0: ਆਪਣੇ ਪਿਆਰਿਆਂ ਨੂੰ ਉਹ ਆਂਚ ਨਹੀਂ ਆਉਣ ਦਿੰਦੇ, ਦੁੱਖਾਂ ਦਾ ਜਿਹੜਾ ਸੇਕ ਹੈ ਉਹ ਨਹੀਂ ਲੱਗਣ ਦਿੰਦੇ।
1: ਇਮ ਚਿਤ ਮਹਿ ਚਿਤਵਤ ਭਾ ਸਾਹੂ,
0: ਸਾਹ ਸੰਗਤ ਜੀ ਇਸ ਤਰ੍ਹਾਂ ਬਾਦਸ਼ਾਹ ਜਹਾਂਗੀਰ ਆਪਣੇ ਮਨ ਵਿੱਚ ਵਿਚਾਰ ਕਰ ਰਿਹਾ ਹੈ। ਜਦੋਂ ਉਹ ਗਰੀਬ ਸਿੱਖ ਨੇ ਬਾਦਸ਼ਾਹ ਦੇ ਅੱਗੇ ਟਕਾ ਰੱਖ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਨੂੰ ਵੰਦਨਾ ਕੀਤੀ ਅਤੇ ਇਹ ਬੇਨਤੀ ਕੀਤੀ ਹੱਥ ਜੋੜ ਕੇ ਕਿ ਆਪ ਜੀ ਕਿਰਪਾ ਕਰਿਓ, ਮੇਰੇ ਲੋਕ ਪ੍ਰਲੋਕ ਵਿੱਚ ਰੱਖਿਆ ਕਰਿਓ। ਇਹ ਬੇਨਤੀ ਸੁਣ ਕੇ ਬਾਦਸ਼ਾਹ ਮਨ ਵਿੱਚ ਫਿਰ ਇਸ ਤਰ੍ਹਾਂ ਵਿਚਾਰ ਕਰ ਰਿਹਾ ਹੈ।
1: ਗੁਰ ਨਿਸ਼ਚੈ ਹੋਇਓ ਉਰਮਾਹੂ,
0: ਤੇ ਗੁਰ ਨਿਸ਼ਚੈ ਹੋਇਓ ਉਰਮਾਹੂ, ਇਹਦੇ ਮਨ ਵਿੱਚ ਗੁਰੂ ਦੇ ਵਚਨਾਂ ਤੇ ਗੁਰੂ ਦੇ ਉੱਪਰ ਹੁਣ ਭਰੋਸਾ ਬਣ ਗਿਆ ਹੈ।
1: ਕਾਹੀ ਸੁਣ ਤਬ ਕਹਿਓ ਸੁਣਾਈ,
0: ਕਾਹੀ ਸੁਣ ਤਬ ਕਹਿਓ ਸੁਣਾਈ, ਇਸ ਕਾਹੀ ਸਿੱਖ ਦੀ ਬੇਨਤੀ

0: ਇਸ ਸਮੇਂ ਨਾ ਇਹ ਤੋਂ ਥੋੜ੍ਹੇ ਦੂਰੀ 'ਤੇ ਹੋਰ ਅਸਥਾਨ 'ਤੇ ਉਤਰੇ ਨੇ, ਉਹਨਾਂ ਨੇ ਉਤਾਰਾ ਕੀਤਾ ਹੈ।
1: ਤਿੰਨ ਢਿੱਗ ਪਹੁੰਚੋ ਅਰਜ ਗੁਜ਼ਾਰੋ।
0: ਜੇ ਤੂੰ ਪਰਲੋਕ ਦਾ ਸੁੱਖ ਚਾਹੁੰਦਾ ਹੈ, ਪਰਲੋਕ ਵਿੱਚ ਸਹਾਇਤਾ ਪ੍ਰਾਪਤ ਕਰਨੀ ਚਾਹੁੰਦਾ ਹੈ ਨਾ, ਤਾਂ ਫਿਰ ਉਹਨਾਂ ਦੇ ਕੋਲ ਜਾ

ਹੈ ਇਹ ਪੂਰੀ ਹੋਵੇਗੀ ਸਾਧ ਸੰਗਤ ਜੀ। ਇਸ ਤਰ੍ਹਾਂ ਬਾਦਸ਼ਾਹ ਜਹਾਂਗੀਰ ਨੇ ਹੁਣ ਖੁਦ ਉਸ ਗਰੀਬ ਸਿੱਖ ਨੂੰ ਸਮਝਾਇਆ ਕਿ ਇਸ ਲੋਕ ਦੇ ਵਿੱਚ ਜੇ ਕਿਤੇ ਤੈਨੂੰ ਸਹਾਇਤਾ ਚਾਹੀਦੀ ਹੈ ਤੇ ਮੈਂ ਤੇਰੀ ਮਦਦ ਕਰ ਸਕਦਾ, ਜੇ ਤੈਨੂੰ ਕੁਝ ਚਾਹੀਦਾ ਮਾਇਆ ਚਾਹੀਦੀ ਹੈ ਤੇ ਮੈਂ ਤੇਰੀ ਮਾਇਆ ਦੇ ਨਾਲ ਮਦਦ ਕਰਦਾ, ਤੇਰੀ ਗਰੀਬੀ ਜਿਹੜੀ ਹੈ ਉਹ ਕੱਟ ਸਕਦਾ, ਤੇਰੀ ਗਰੀਬੀ ਦੂਰ ਕਰ ਸਕਦਾ, ਇੱਥੇ ਤੈਨੂੰ ਜਿਹੜੇ ਸੁੱਖ ਚਾਹੀਦੇ ਨੇ ਸਹੂਲਤਾਂ ਚਾਹੀਦੀਆਂ ਨੇ ਉਹ ਮੈਂ ਦੇ ਸਕਦਾ, ਪਰ ਜਿਹੜੀ ਗੱਲ ਤੂੰ ਪਰਲੋਕ ਦੀ ਕਰ ਰਹੇ ਹੈ ਪਰਲੋਕ ਦੇ ਵਿੱਚ ਤੇ ਮੇਰਾ ਉੱਥੇ ਕੋਈ ਵੱਸ ਨਹੀਂ ਚੱਲਦਾ, ਉੱਥੇ ਕੋਈ ਹੁਕਮ ਨਹੀਂ ਚੱਲਦਾ, ਉੱਥੇ ਕੇਵਲ ਤੇ ਕੇਵਲ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਹਾਇਤਾ ਕਰ ਸਕਦੇ ਹੈ, ਪਰ ਉਹ ਇੱਥੋਂ ਥੋੜ੍ਹੀ ਦੂਰੀ 'ਤੇ ਇੱਕ ਰੁੱਖ ਦੇ ਥੱਲੇ ਟਿਕੇ ਨੇ। ਜੇ ਤੂੰ ਇਹ ਸੁੱਖ ਚਾਹੁੰਦਾ ਹੈ ਪਰਲੋਕ ਦਾ, ਫਿਰ ਉਹਨਾਂ ਦੇ ਕੋਲ ਜਾ ਕੇ ਤੂੰ ਬੇਨਤੀ ਕਰ, ਤੈਨੂੰ ਇਹ ਜਿਹੜਾ ਸੁੱਖ ਹੈ ਉਹੀ ਬਖਸ਼ਿਸ਼ ਕਰ ਸਕਦੇ ਹੈ। ਜਿਵੇਂ ਹੁਣ ਇੱਥੋਂ ਇਹ ਗਰੀਬ ਸੁੱਖ ਸਿੱਖ ਜਿਹੜਾ ਆਪਣਾ ਟਕਾ ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕੇ ਭੇਟਾ ਕਰੇਗਾ, ਬੇਨਤੀ ਕਰੇਗਾ, ਜਿਵੇਂ ਸਤਿਗੁਰੂ ਜੀ ਇਹਦੇ 'ਤੇ ਪ੍ਰਸੰਨ ਹੋ ਕੇ ਇਹਨੂੰ ਬਖਸ਼ਿਸ਼ਾਂ ਦੇ ਨਾਲ ਨਿਵਾਜਣਗੇ, ਉਹ ਅਗਲਾ ਇਤਿਹਾਸ ਜਿਹੜਾ ਸਤਸੰਗਤ ਜੀ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਆਪ ਸਮੂਹ ਸੰਗਤ ਦੀ ਹਾਜ਼ਰੀ ਦਰਤੀ ਪ੍ਰਵਾਨ ਕਰਨ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਕਰਨ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਹੁਣ

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਜਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਇਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ, ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੀ ਹੱਠੀਆਂ ਜਪੀਆਂ ਦਬੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਸੁਣ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਰਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ, ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਦਿਨਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸਿਆ ਰਿਆਇ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ,

ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੀ ਮਾਣ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਦਾ ਰਹਿਰਾਸ ਸਾਹਿਬ ਉਪਰੰਤ ਗੁਰਬਾਣੀ ਕੀਰਤਨ ਔਰ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਕਥਾ ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਉਹ ਬੜੀ ਸੋਹਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਮੁਰਲਾ ਵਪੋ ਹਰ ਰਾਏ ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰੋ ਪਾਵਨ ਅਤੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਵੇਲਿਆਂ ਤੇਰਾ ਨਾਮ ਚਿੱਤਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੈ ਚਲਾਇਓ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ ਧੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸੁਆਓ ਆਸਾ ਸਭੈ ਲਾਹਿਕੈ ਇੱਕ ਆਸ ਕਮਾਓ

ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੇ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਤੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਉਣ ਦੀ ਨੂਰ ਅਰਸੋਂ ਪੁਰਸੋਂ ਚੱਕੀਐ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

0: ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਗਾ ਜਮ ਲਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾ ਕੀ ਸੇਵ ਨਾ ਵਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਲਾਵਲ ਮਹੱਲਾ ਪੰਜਵਾ ਤਾਤੀ ਵਾਵ ਨਾ ਲਗਈ ਪਾਰ ਬ੍ਰਹਮ ਸ਼ਰਨ ਆਈ ਜੋਗਿਰਦ ਹਮਾਰੇ ਰਾਮਕਾਰ ਦੁਖ ਲਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖਦ ਦੀ ਆਏ ਖਾ ਲਿਵਲਾਈ ਰਹਾਉ ਰੱਖ ਲਈਏ ਤਿਨ ਰੱਖਣ ਹਾਰ ਸਭ ਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂਣਾ ਛੁਟੇ ਨਿਕਟ ਨਾ ਜਾਈ ਉਹ ਦੂਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾਇਆ ਹਰੋ ਹਰ ਦੇਹੋ ਨਾਨਕੇ ਮੀਤ ਸੋਹਿਲਾਰਾ ਗੁਰਦੀਪੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਜੈ ਘਰ ਕੀਰਤਾ ਕੀਏ ਕਰਤੇ ਗਾਹੋ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰੇ ਉਸਰਜਣ ਹਾਰ ਉਦਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਮ ਵਾਰਜਿਤ ਸੋਹਿਲ ਸਦਾ ਸੁੱਖ ਹੋਏ ਰਹਾਓ ਨਿਤ ਨਿਤ ਜੀ ਅੜੇ ਸੰਭਾਲੀ ਆਂਦੇ ਕਹਿ ਗਾ ਦੇ ਹੁਣਹਾਰ ਤਿਰਦਾਨੇ ਕੀਮਤ ਨਾ ਪਵੈ ਸਦਾ ਤੇ ਗਵਣ ਸੁਮਾਰ ਸੰਮਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ ਜਿਹਾ ਹੋਵੈ ਸਾਹਿਬ ਸਿਉ ਮੇਲ ਕਰ ਕਰਿ ਹੋ ਪਹੁੰਚਾ ਸਤਰੇ ਨਿਤ ਪਵਨ ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇਵਨ ਰਾਗਾਸਾ ਮਹੱਲਾ ਪਹਿਲਾ ਸ਼ੇਖਰ ਸ਼ੇਖੁਰ ਸੇਵ ਦੇਸ ਗੁਰ ਗੁਰ ਏਕੋ ਬੇਸ ਅਨੇਕ ਬਾਬਾ ਜੇ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਇਸੇ ਜਸੇ ਘੜੀਏ ਪਹਿਰਾ ਤਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਤ ਨਾਸੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦੀਪ ਕਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਜਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂੜਨ ਨਾਇਕ ਤੋਹੀ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਉਚਲਿਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵ ਹੈ ਸੁਵਾਰਤੀ ਹੋਏ ਹਰ ਚਰਨੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਏ ਵਾਸਾਰਾ ਗੌੜੀ ਬੁਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨ ਜਾਣੇ ਤਨ ਅੰਤਰ ਹਮੈ ਕੰਡਾ ਹੈ ਜਿਉਂ ਜਿਉਂ ਚਲੈ ਚੁਵੈ ਦੁਖ ਪਾਵੈ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਸੋਭ ਖੰਡ ਬ੍ਰਹਿਮੰਡਾ ਹੈ ਅਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਟ ਵੱਡਾ ਹੈ ਜਨ ਨਾਨਕ ਨਾਮ ਆਧਾਰ ਤੇ ਕਹਿ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਹਲਕੀ ਵੇਲਾ ਈਹਾਂ ਖਾਟ ਚਲੋ ਹਰ ਲਾਹਾ ਗਹਿ ਵਸਨ ਸੋਹੇ ਲਾਉਤ ਘਟੈ ਦਿਨ ਸਰਹਿਣਾਰੇ ਮਨ ਗੁਰ ਮਿਲਕਾ ਸੁਆਰੇ ਰਹਾਓ

ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰਵ ਸਿਮਰ ਸਿਮਰ ਸੁਖ ਪਾਵ ਕਰ ਕਲੇਸ ਤਨ ਮਾਹਿ ਮਿਟਾਵ ਸਿਮਰਵ ਜਸ ਸੰਭ ਹਰੀ ਕੈ ਨਾਮ ਜਪਤਾ ਗਨ ਤਨਿਕ ਬੀਤ ਪ੍ਰਾਨ ਸਿਮਰ ਸੁਧਾ ਕਿਰ ਕੀਨੇ ਰਾਮ ਨਾਮੇ ਕਾ ਕਿਰ ਕਿਨ ਕੈਕ ਜਿਹ ਜੀ ਵਸਾਵੈ ਤਾ ਕਿ ਮਹਿਮਾ ਗਨਿ ਨ ਆਵੈ ਕਾਂਖੀ ਏਕੈ ਤਰਸ ਤੋ ਹੈਰੂ ਨਾਨਕ ਨੂੰ ਸੰਗ ਮੁਖੀ ਉਧਾਰੂ ਸੁਖਮੁਨਿ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਕਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਵਸੈ ਪ੍ਰਭ ਕੈ ਸੰਤੋਖ ਜਮ ਨਾਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦਸਮੰਟ ਹਰੈ ਪ੍ਰਭ ਸਿਮਰਤ ਕਾਸ਼ ਵਿਘਨ ਰਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ ਪ੍ਰਭ ਕੈ ਸਿਮਰਨ ਭਾਵਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਵਨ ਧਾਨ ਅਨਖ ਰੰਗ ਪ੍ਰਭ ਕਾ ਸਿਮਰਨ ਰਿਧ ਸਿਧ ਨਵ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੋਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਾਧ ਪੂਜਾ ਪ੍ਰਭ ਕਾ ਸਿਮਰਨ ਤੀਰਥ ਸੰਰਾਨੀ ਪ੍ਰਭ ਕਾ ਸਿਮਰਨ ਤਰਕ ਸਮਾਨੀ ਪ੍ਰਭ ਕਾ ਸਿਮਰਨ ਹੋਇ ਸੋ ਪਰਾਇ ਪ੍ਰਭ ਕਾ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਨਾਵ ਸਿਮਰਾਇ ਨਾਨਕ ਤੈ ਕਾ ਲਾਗੋ ਪਾਈ ਪ੍ਰਭ ਕਾ ਸਿਮਰਨ ਸਬਦਿ ਪੂਜਾ ਪ੍ਰਭ ਕਾ ਸਿਮਰਨ ਉਦਰਿਮ ਪੂਜਾ ਪ੍ਰਭ ਕਾ ਸਿਮਰਨ ਤ੍ਰਿਸਨ ਬੁਝੈ ਪ੍ਰਭ ਕਾ ਸਿਮਰਨ ਸਾਗ ਪੁਰਸ਼ ਸੋਜੈ ਪ੍ਰਭ ਕਾ ਸਿਮਰਨ ਨਾਹਿ ਜਮ ਤਰਾਸ ਪ੍ਰਭ ਕਾ ਸਿਮਰਨ ਪੂਰਨਾਸ ਪ੍ਰਭ ਕਾ ਸਿਮਰਨ ਮਨ ਕੀ ਮਰ ਜਾਇ ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਇ ਪ੍ਰਭ ਜੀ ਵਸਹ ਸਾਧ ਗ੍ਰਸਨ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਸਿਮਰਹਿ ਸ੍ਰੀ ਧਨਵੰਤੀ ਪ੍ਰਭ ਕਾ ਸਿਮਰਹਿ ਸ੍ਰੀ ਪਾਦਵੰਤੀ ਪ੍ਰਭ ਕਾ ਸਿਮਰਹਿ ਸ੍ਰੀ ਜਨ ਪ੍ਰਵਾਨ ਪ੍ਰਭ ਕਾ ਸਿਮਰਹਿ ਸ੍ਰੀ ਪੁਰਖ ਪ੍ਰਧਾਨ ਪ੍ਰਭ ਕਾ ਸਿਮਰਹਿ ਸ੍ਰੀ ਬੇ ਮਹਤਾ ਜੀ ਪ੍ਰਭ ਕਾ ਸਿਮਰਹਿ ਸ੍ਰੀ ਸਰਵਗਰਾਜ ਪ੍ਰਭ ਕਾ ਸਿਮਰਹਿ ਸ੍ਰੀ ਸੁਖਵਾਸੀ ਪ੍ਰਭ ਕਾ ਸਿਮਰਹਿ ਸਦਾ ਵਨਾਸੀ ਸਿਮਰਨ ਤੇ ਲਾਗੇ ਜਨਾਬ ਦਇਆਲਾ ਨਾਨਕ ਜਨਕ ਮੰਗਰ ਵਾਲਾ ਪ੍ਰਭ ਕਾ ਸਿਮਰਹਿ ਸ੍ਰੀ ਪਰਉਪਕਾਰੀ ਪ੍ਰਭ ਕਾ ਸਿਮਰਹਿ ਤੂੰ ਸਾਧ ਬਲਹਾਰੀ ਪ੍ਰਭ ਕਾ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਾ ਸਿਮਰਹਿ ਤਨ ਸੁਖ ਵਿਹਾਵੈ ਪ੍ਰਭ ਕਾ ਸਿਮਰਹਿ ਤਨ ਆਤਮ ਜੀਤਾ ਪ੍ਰਭ ਕਾ ਸਿਮਰਹਿ ਤਨ ਨਿਰਮਲ ਰੀਤਾ ਪ੍ਰਭ ਕਾ ਸਿਮਰਹਿ ਤਨ ਆਨੰਦ ਕਨੇਰੇ ਪ੍ਰਭ ਕਾ ਸਿਮਰਹਿ ਬਸ ਹਨੇਰੇ ਸੰਤ ਕਿਰਪਾ ਤੇ ਆਨੰਦ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਵ ਹੋਣਾ ਝੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਿਸ਼ਰਾਸਨ ਪ੍ਰਭ ਕਾ ਸਿਮਰਨ ਕਮਰ ਬੇਗਾਸਨ ਪ੍ਰਭ ਕਾ ਸਿਮਰਨ ਅਨਹਦ ਜਨ ਕੈਰ ਸੁਖ ਪ੍ਰਭ ਸਿਮਰਨ ਕਾਂਤ ਨ ਪੈਰ ਸਿਮਰਹਿ ਸੀ ਜਨ ਜਨ ਕੋ ਪਰਮਾਇਆ ਨਾਨਕ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰ ਕਬੀਰ ਦੇ ਉਪਾਇ ਹਰ ਸਿਮਰਨ ਪਏ ਸਿਧ ਜਦਿ ਦਾਤਿ ਹਰ ਸਿਮਰਨ ਨੀਚ ਚਹੁ ਕੁੰਟ ਜਾਤਿ ਹਰ ਸਿਮਰਨ ਧਾਰਿ ਸਭ ਧਰਨ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰ ਹਰ ਸਿਮਰਨ ਮਹਿਵ ਨਿਰੰਕਾਰ ਕਰ ਕਿਰਪਾ ਜੀ ਸਾਹਿਬ ਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਘਟ ਕਰਨਾਥ ਨਾਥ ਸਰਣ ਤੁਮਾਰੀ ਆਯੋ ਨਾਨਕੇ ਪ੍ਰਸਾਦ ਅਸ਼ਟਪਦੀ ਜਹ ਬਾਤ ਪਿਤਾ ਸੁਖਮੀਤ ਨਾ ਭਾਈ ਮਨੂਹਾ ਨਾਮ ਤੇਰਾ ਸੰਗ ਸਹਾਇ ਜਹ ਮਹ ਪਾਇਆ ਹੰਦੂ ਜੰਦਰ ਤਹ ਕਿਉ ਨਾਮ ਸੰਗ ਤੇਰਾ ਚਲੈ ਜਹ ਮੁਸਕਰਵਾਇਆ ਤੁਪਾਰੀ ਹਰਪ ਨਾਮ ਖਨ ਮਾਹੇ ਉਦਾਰੀ ਅਨਕ ਪੁਨਹ ਕਰਮ ਕਰਤ ਨਹਿ ਕਰ ਹਰ ਕੋ ਨਾਮ ਕੂੜ ਪਾਪ ਪਰ ਹਰ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵ ਹਰ ਸੁਖ ਨੇਰੇ ਸਗ ਸ੍ਰੇਸ਼ਟ ਪੁਰਾ ਜਾ ਦੁਖੀਆ ਹਰ ਕੋ ਨਾਮ ਜਪ ਤੋ ਸੁਖੀਆ ਲਾਖ ਕਰੋਰੀ ਬੰਧਨ ਪਰ ਹਰ ਕੋ ਨਾਮ ਜਪ ਨਿਹ ਤਰ ਅਨਕ ਮਾਇਆ ਰੰਗ ਤੇਖ ਨਾ ਬੁਝ ਜਾਵੇ ਹਰ ਕੋ ਨਾਮ ਜਪ ਆ ਗਾਵੇ ਜਿਹ ਮਾਰਗ ਹੋ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਸਨਾਮ ਸਦਾ ਧਿਆਈਆ ਨਾਨਕ ਗੁਰਮੁਖ ਪਰਮ ਗਤ ਪਾਈਆ ਛੂਟ ਤਨਹਿ ਕੋਟ ਲਖ ਬਹਿ ਨਾਮ ਜਪਤ ਤਹ ਪੈਰ ਪਰਾਹਿ ਅਨਕ ਬਿਘਨ ਜਹਿ ਸੰਘਾਰ ਹਰ ਕਨ ਤਤਕਾਰ ਉਦਹਿਰ ਅਨਕ ਜੁਆ ਜਨਮ ਅਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਾਉ ਮੈਲਾ ਮਨ ਕਵਨ ਤੁਵੈ ਹਰ ਕਨ ਕੂੜ ਪਾਵ ਕੁਵੈ ਐਸਾ ਨਾਮ ਜਪ ਮਨ ਰੰਗ ਨਾਨੁ ਪਾਈ ਐ ਸਾਧ ਕੈ ਸੰਗ ਜਿਹ ਪੈਰ ਕੀਏ ਗਨ ਜਹਨ ਕੋਸ ਹਰ ਕਨ ਮੂਹ ਸੰਗ ਤੋਸ ਜਿਹ ਪੈਡ ਮਹੰਦ ਗੁਬੈਰ ਹਰ ਕਨ ਸੰਗ ਜੀਅਰ ਜਹ ਪੰਥ ਤੇਰਾ ਕੂਨਾ ਸੰਜਾਨੁ ਹਰ ਕਨਵ ਤਹਾਰ ਪਛਾਨੁ ਜਹ ਮਹਾ ਪਾਇਆ ਅੰਤਵਤ ਬਹੁ ਕਾਮ ਤਹ ਹਰ ਕਨਾਮ ਕੀ ਤੁਮ ਪ੍ਰਸ਼ਾਮ ਜਹ ਤ੍ਰਿਖਾਮ ਤੁਜਾ ਕਰ ਖੈ ਤਹ ਨਾਨਕ ਹਰ

ਹਰਿ ਕਾ ਨਾਮ ਜਨ ਕਾ ਤ੍ਰਿਪਤ ਭੁਗਤ, ਹਰਿ ਕਾ ਨਾਮ ਜਨ ਕਾ ਰੂਪ ਰੰਗ, ਹਰਿ ਨਾਮ ਜਪਤ ਕਾਬ ਪਾਰਾ ਨਾ ਭੰਗ, ਹਰਿ ਕਾ ਨਾਮ ਜਨ ਕੀ ਵਡਿਆਈ, ਹਰਿ ਕਾ ਨਾਮ ਜਨ ਸੋਭਾ ਪਾਈ, ਹਰਿ ਕਾ ਨਾਮ ਜਨ ਕਾ ਭੋਗ ਜੋਗ, ਹਰਿ ਨਾਮ ਜਪਤ ਕਾਸ਼ ਨਾ ਵਿਯੋਗ, ਜਨ ਰਹਿਤ ਹਰਿ ਨਾਮ ਕਿਸੀ ਵੈ, ਨਾਨਕ ਪੂਜੈ ਹਰਿ ਹਰਿ ਦੀ ਵੈ, ਹਰਿ ਹਰਿ ਜਨ ਕਾ

ਪਰ ਗੁਨਾਮ ਕਾਮ ਜੀਵਨ ਹਰਿ ਹਰਿ ਗੁਣ ਗਾਮ। ਸਭ ਤੀ ਊਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਰਥ ਹੈ ਨਾਮ ਕੀ ਮਹਿਮਾ ਸੰਤਰ ਦੁਆਰ ਸਾਹਿਬ ਸੰਤ ਪ੍ਰਤਾਪ ਦੁਰ ਸਭਨਾ ਸਾਹਿਬ ਸੰਤ ਕਥਾ ਗੁਰ ਭਾਗਿ ਪਾਈ ਗਿਆ ਸੰਗ ਸਿਵਾ ਨਾਮ ਦੀ ਆਈ ਹੈ। ਨਾਮ ਤੁਲਕਾ ਸ਼ਵਰਨ ਹੋਈ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ ਬਹ ਸਾਸਤ੍ਰ ਬਹ ਸਿਮਰਤੀ ਪਿਖ ਸਰਬ ਡੋਲ ਪੂਜ ਸਨਾਹੀ ਹਰਿ ਹਰਿ ਨਾਨਕ ਨਾਮ ਅਮਰ ਅਸ਼ਟਪਦੀ ਜਪ ਤਪ ਗਿਆਨ ਸਭ ਧਿਆਨ ਖਟ ਸ਼ਾਸਤ੍ਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸ਼ਕਤੀ ਆਗਮਨ ਵਧੀ ਫਿਰਿਆ ਅਨੁਕ ਪ੍ਰਕਾਰ ਕੀਏ ਬਹੁ ਜਤਨਾ ਪੂਰਨ

ਸੰਨਾ ਧਰਾਪੈ ਭੀਖ ਅਨੇਕ ਗਨ ਬੋਜੈ ਕੋਟਿ ਉਪਾਇ ਦਰਗਨ ਸੇ ਜੈ ਸੂਰ ਸੰਹੂਵ ਪੈ ਆਰ ਮੋਹਿ ਵਿਆਪੈ ਮਾਇਆ ਜਾਲ ਅਵਰ ਕਰ ਦੂ ਸਕਲ ਜਮ ਡਾ ਨ ਗੋਬਿੰਦ ਭਜਨ ਬਿਨ ਤੇਰ ਨਹਿ ਮਾਨੈ।

उसका करिए। अपनी प्रतियोगिता भी को है भर उसका विश्वास न हो जबकि आगा रख प्रभु की आगा मान बात है उसे जाओ करे नानक साहिब सदा तैयार अंक पद माया की हित सर पर्वत जान नियत बिर की छाया सिंह रंग डावे ਉਹ ਬਿਨ ਸਹਿ ਮਨ ਪੁੱਛਦਾ ਵੈ ਜੋ ਦੀਸਾ ਸੁਚਾਰਨ ਆਰ ਲੁੱਟ ਰਹੇ ਹੋ ਤਹਾਂ ਦਾ ਅੰਧਾਰ ਬਟਾ ਉਹ ਸਿਉ ਜੋ ਲਾਵੈ ਨੀਹ ਤਾ ਕੋ ਹਾਥ ਨ ਵੈ ਕੀ ਮਨ ਹਰ ਕੇ ਨਾਮ ਕੀ ਪ੍ਰੀਅ ਸੁਖਦਾਈ ਕਰ ਕਿਰਪਾ ਨਾਨਕਾ ਪੁਲੈ ਲਾਇ ਮਿਥਿਆ ਤਨ ਤਨ ਕੁਟਾਂਬ ਸੁਭਾਇ ਮਿਥਿਆ ਹਉ ਮੈਂ ਮਮਤਾ ਮਾਇਆ।

ਸਾਧਕ ਸਰਨ ਨਾਨਕ ਜਾਪ ਜਪ ਜੀਵ ਹਰਿ ਕੇ ਚਰਨ। ਮਿਥਿਆ ਸ਼ਰਵਣ ਪਰਨ ਦਾਸ ਸੁਨਹਿ ਮਿਥਿਆ ਹਸਤ ਪਰ ਦਰਬ ਕਵਿ ਹਰਿ।

ਲਈ ਕਿਰਪਾਲ ਗੁਰ ਕਾ ਸਬਜਾ ਪੈ ਨਿਹਾਲ। ਮਨ ਕੀ ਸੇਵਾ ਸੂਈ ਲਾਗੈ ਜਿਸਨੂੰ ਕਿਰਪਾ ਕਰਹਿ ਬੜ ਪਾਗ ਨਾਮ ਜਪਤ ਪਾਵੈ ਵਿਸਰਾਮ। ਨਾਨਕ ਤਿਨ ਪੁਰਖ ਕਾ ਉਦਮ ਕਰ ਮਾਨ ਜੋ ਕਿ ਸ਼ਿਕਾਰ ਆਇਓ ਸੋ ਪ੍ਰਭ ਕਰਾਂਗ। ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਇ ਹੋਵੈ ਸੋਹਿ ਕਰਨ ਆਰੁ ਪਛਾਣ ਸੋ ਪ੍ਰਭ ਕਾ ਕੀਆ ਜਨਮ ਈਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਹਤੇ ਉਪਜੇ ਤੇ ਹਮਾਰੇ ਸਮਾਇ ਹੋਏ ਸੁਖ ਨਦਾਇਨ ਨੂੰ ਮਨ ਆਇਆ ਆਪਸ ਪਾਪ ਦੀ ਨੂੰ ਮਾਰ। ਨਾਨਕ ਪ੍ਰਭ ਜਾਨੀ ਪੂਜਾ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਅਰਥਾ ਜਾਨਨ ਹਾਰ ਜਾ ਕੇ ਸਿਮਰਨ ਉਦਰੀ ਆਇ। ਨਾਨਕ ਤੇ ਬਲਹਾਰ ਰਾਸ਼ਟਰਪਤੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤ ਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ ਤੇ ਬਿਰਥਾ ਕੋਈ ਨਾ ਹੇਰੀ ਮਨ ਮੇਰੇ। ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੁ ਨਾ ਹੋਏ ਜੀ ਸਾਉ ਪ੍ਰਾਨ ਲੋਚਾ ਕੋਈ। ਇਸ ਬੇਨ ਨਾਹੀਂ ਤੇਰਾ ਕਿਛੁ ਕਾਮ ਗਤ ਨਾਨਕ ਜਾਪੀ ਹਰ ਨਾਮ ਰੂਪਵੰਤ ਹੋਏ ਨਾਹੀਂ ਉਹ ਹੈ ਪ੍ਰਭ ਜੋ ਸਗਲ ਘਟ ਸੋ ਹੈ ਧਨਵੰਤਾ ਹੋਈ ਕਿਆ ਕੁ ਕਰਵੈ ਜਾਂ ਸਭ ਕਿਸ਼ ਆਦਿ ਆਦਰਵੈ।

ਅਰਦਾਸ ਜਿਉਂ ਮਹਾਂਵਧਿਆ ਨ ਮਹਾਂਬਾਰਕ ਪਾਵੇ ਤਿਉਂ ਸਾਧੂ ਸੰਗ ਜੋਤ ਪ੍ਰਗਟਾਵੇ ਤਿਉਂ ਸੰਤਨ ਕੀ ਬਾਣ ਛਾਉ ਤੂ ਨਾਨਕ ਸਰਵਚਾ ਪੂਰਮਾਨ ਮੂਰਖ ਕਾਹੀ ਬਿਰ ਲਾਈ ਆ ਗੁਰੂ ਲਿਖ ਕਰ ਲਿਖਿਆ ਪਾਈ ਆ ਦੁਖ ਸੁਖ ਪ੍ਰਭਦੀ ਬਨਹਾਰ ਵਰਤਿਆ ਹੁਕਮ ਤੇ ਸਹਿਜ ਤਾਰ ਜੋ ਕਾਛ ਕਰ ਸੋਈ ਸੁਖ ਮਾਨ ਪੂਲਾ ਕਾਹੀ ਪ੍ਰਿਆ ਜਾਨ ਕੌਨ ਵਸਤਾਈ ਤੇਰਾ ਸੰਗ ਲਵਟ ਰਹੀ ਰਾਸ ਨੂੰ ਵੀ ਪਤੰਗ ਰਾਮ ਨਾਮ ਜਪ ਹਿਰਦੇ ਮਾਹਿ ਨਾਨਕ ਪਾਦ ਸਿੱਧ ਕਰ ਜਾਹਿ ਜਹ ਅਖਰ ਕੋ ਲੈ ਅੰਤੁ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਪ ਮਾਨ ਲਿਖ ਮਰ ਮੂਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਕੀ ਸੰਤ ਹੈ ਸੰਚਾਲ ਵਰਤਿਆਗ ਵਿਖਿਆ ਜੰਜਾਲ ਤਨ ਤਨ ਕਹਿ ਸਭ ਕੋਈ ਮੁਖ ਗੁਜਰ ਹਰ ਦਰਗਾਹ ਸੋਇ ਹੁਆ ਪਾਰ ਬਲਾ ਵਾ ਪਾਰ ਨਾਨਕ ਤਾ ਕਾ ਸਦ ਬਲ ਹਾਰ ਚਰਨ ਸਾਹਿਬ ਕੀ ਤੋਏ ਪੀਓ ਅਰੂਪ ਸਾਧ ਕੋ ਆਪਣਾ ਜੀਵ ਸਾਧ ਕਤੂਰ ਕਰਵ ਸਨਾਨ ਸਾਧੂ ਪ੍ਰਜਾਈਆ ਕੁਰਬਾਨ ਸਾਧ ਸੀ ਵਾਹਿਗੁਰੂ ਭਾਗੀ ਭਾਈ ਦਾ ਸਾਧ ਸੰਗ ਹਰ ਕੀਰਤਨ ਗਾਈ ਅਨਕ ਵਿਕੰਦ ਸਾਧੂ ਰਾਖ ਹਰ ਗੁਣ ਗਾਇ ਅੰਮ੍ਰਿਤ ਰਾਖ ਜਾਖ ਉੱਠ ਗਹੀ ਸੰਤ ਹੈ ਤਰਾਇਆ ਸਰਵ ਸੁਖ ਨਾਇਨਕ ਤਿਹ ਪਾਇਆ ਮਿਰਤ ਕਉ ਜੀਵਾਲ ਨਰ ਭੁਖੇ ਕੋ ਦੇਵਤ ਆਧਾਰ ਸਰਵਨ ਦਾਨ ਜਾਗ ਦ੍ਰਿਸ਼ਟੀ ਵਾਹਿਗੁਰੂ ਦੇਖੇ ਕਾ ਲਹਿਣਾ ਪਾਸ ਸਭ ਕਿਸ ਤਿਸ ਕਾਹੁ ਕਰਨਾ ਯੋਗ ਤਿਸ ਬਿੰਦੂ ਸੁਰਵਾ ਨਾ ਹੋਗ

ਸਹਿ ਗੁਜਾਇਓ, ਨਾਨਕ ਅਜ ਹੋਵੈ ਸੋ ਪ੍ਰਸੰਨ ਪਦੀ ਅਵਨਾਸੀ ਪ੍ਰਭ ਮਨ ਮਹਿਰਾਗ ਮਨੁੱਖ ਗੀਤ ਪ੍ਰੀ ਤਿਆਗ ਦੇਹ ਪਰਾ ਨਾ ਕਿਛ ਕੋਇ ਸਭ ਨਿਰੰਤਰੀ ਕੁਸਿਆਪੀ ਵੀ ਨਾ ਪਿਤਾ ਨਹਿਰ ਗੰਭੀਰ ਗਹੀਰ ਸੁਜਾਨ ਪਾਰਵਨ ਪਰਮੇਸ਼ਰ ਗੋਬਿੰਦ ਕਿਰਪਾ ਧੰਦ ਆਲ ਬਖਸਾਂ ਦੋ ਸਾਹ ਤਿਰਕ ਚੰਨ ਪਾ ਨਾਨਕ ਮਨ ਅਨੁਰਾਗ ਮਨਸਾ ਪੂਰਨ ਸਰ

ਸੇਵਕ ਸੇਵਕ ਨਾਮ ਕਰਾਂਗ ਸੇਵਕ ਆਪਰਾ ਪਾਲਨ ਆਰਾ ਸੇਵਕ ਰਾਖ ਨਿਰੰਕਾਰ ਸੋ ਸੇਵਕ ਜਹ ਦਇਆ ਪ੍ਰਭ ਤਾਰਾ ਨਾਨ ਸੋ ਸੇਵਕ ਸਾਹ ਸਮਾਰ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਸਰ ਪਰ ਆਖਰ ਨ ਦਾਖ ਦੇ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆਪ ਪਾਤ ਰਾਖੇ ਤਾ ਕਿ ਆਤਮਿਤ ਕੋਈ ਨਾ ਰਾਖੇ ਪ੍ਰਭ ਸੇਵਕ ਕੋ ਨਾ ਪਾਹੂ ਚੈ ਪ੍ਰਭ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇ ਨਾਨ ਸੋ ਸੇਵਕ ਦਹਿ ਦੇਹ ਪ੍ਰਗਟਾਇ ਨਿਕ ਗਿਰੀ ਮਹਿ ਕਾਲ ਰਾਖ ਪਸਮ ਕਰ ਲਸਕਰ ਕੋ ਲਾਖ

ਪੈ ਦੁਖ ਨਾਠੇ ਪਾਏ ਜਨ ਮਨ ਕੇ ਮਿਟ ਜਾਂਦੇ ਸੇ ਸਾਧ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਪਾ ਹੋਈ ਬਸ ਸਗਲ ਵਿਆਦ ਮਨ ਤੇ ਖਾਇ ਨਸ ਜਿਸਕਾ ਸਾਧਨ ਕਿਰਪਾ ਤਾਰੇ ਸਾਧ ਸੰਗ ਜਪ ਨਾਮ ਮਰਾਰ ਥਿਤ ਪਾਏ ਚੁੱਕੇ ਪ੍ਰਾਮ ਗਮਨ ਸੋ ਨਾਨਕ ਹਰ ਹਰ ਜਾ ਸਰਾਵਨ ਨਿਰਗੁਣ ਆਇਆ ਪੁਰ ਸਰਗੁਣ ਪਿਓ ਹੀ ਕਰਾ ਤਾਰੇ ਜਿਨ ਸਕਦੇ ਮੋਹੇ ਆਪਣੇ ਚਾਰ ਤੇ ਪ੍ਰਭਾਵ ਬਣਾਏ ਆਪਣੀ ਗੁਣ ਤੇ ਆਪ ਪਾਏ ਹਾਰ ਬਿਨ ਦੂਜਾ ਨਾਹੀ ਪੂਰੇ ਸਰਵ ਨਿਰੰਤਰੀ ਕੋਸੋ ਯੋਤ ਪੂਰ ਤਰਵਿਆ ਰੂਪ ਰੰਗ ਪਏ ਪ੍ਰਕਾਸ਼ ਸਾਧ ਕਸੰਗ ਰਾਜ ਰਚਨਾ ਆਪਣੀ ਕਲ ਤਾਰੀ ਅਨਕਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲਾ ਬਿਨ ਭਜਨ ਵਿਖਿਆ ਸਕਦੀ ਸ਼ਾਇਰ ਹਰ ਹਨਾਮ ਕਮਾਵਨਾ ਨਾਨਕ ਹੋ ਧਨ ਸਾਰ ਰਾਸ਼ਟਰਪਤੀ ਸੰਤ ਜਨਾ ਮਿਲ ਕਰ ਵਿਚਾਰੀ ਸੋ ਨਾਮ ਆਧਾਰ ਅਵਰ ਪਾਪ ਸਮੀਤ ਬੇਸਾਰ ਚਰਨ ਕਮਲ ਰੇਤ ਮਹਿ ਅਵਤਾਰ ਕਰਮ ਕਾਨ ਸੋ ਪ੍ਰਭ ਸਮਰਾਥ ਦ੍ਰਿੜ ਕਰ ਗਹ ਹੋ ਨਾਮ ਹਰਵਾਥੀ ਹੋ ਤਨ ਸੰਗ ਜਹ ਹੋ ਵਹ ਭਗਵੰਤ ਸੰਤ ਜਨਕ ਨਰਮੰਦੀ ਕਾਸ ਰਾਖੋ ਮਨ ਵਾਹਿ ਸਰਵ ਰੋਗ ਨਾਨਕ ਮਿਟ ਜਾਹੀ ਜਿਸ ਧਨ ਕਉ ਚਾਰ ਕੁੰਟ ਉਠਤਾਵੈ ਸੋ ਤਨ ਹਰ ਸਿਵਾ ਦੇ ਉਪਾਵ ਹੈ ਜਿਸ ਸੋਕਾ ਨਿਤ ਬਾਛਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨ ਸਹਿ ਸੋਭਾ ਪਜ ਹਰ ਕੇ ਸਰਣ ਜਨ ਕੇ ਉਪਾਵੀ ਰੋਗ ਨ ਜਾਏ ਰੋਗ ਮਿਟ ਹਰ ਵਕਤ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪਨਾ ਨੂੰ ਦੁਰਗ ਪ੍ਰਵਾਨ ਮਨ ਪ੍ਰਬੋਧ ਹਰਿ ਕਾ ਨਾਇ ਦੇਹ ਦੇਹ ਤਾਪ ਤਾ ਬੈਠਾਇ ਤਾ ਕਉ ਵਿਘਨ ਨ ਲਾਗ ਕੋ ਜਾਗਰ ਦਾ ਬਸ ਹਰ ਸੋਇ ਕਲ ਤਾ ਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਭ ਪੂਰਨ ਹੋਇਆਸ।

ਤੁਬਾ ਸਾਹਿਬ ਸੁਖਨਾਥ ਸਾਹਿਬ ਸਦਰਾ ਸਨਾਮ ਸੁਮੈਲ ਛਾੜ ਸਿਆਨ ਸਗਲੀ ਮਨਾ ਸਤਸੰਗ ਪਾਵੈ ਸਚਤਨ ਹਰ ਪੂੰਜੀ ਸੰਚ ਕਰ ਵਿਆਹ ਹਰੀ ਹਸਰ ਦਰਗਾਹ ਜਕਾਰ ਸਰਵ ਨਿਰੰਤਰੀ ਕੁਦੀ ਕਹੁ ਨਾਨਕ ਜਗ ਮਸਤ ਗ੍ਰੀਖੇ ਕੁਜਾਪੀ ਕੁਸਾ ਲਾਹੀ ਇੱਕ ਸਿਮਰੇ ਕੁਮਾ ਲਾਹੀ ਏਕ ਸਕੇ ਗੁਣ ਗਾਵ ਅਨੰਤ ਮਨ ਤਨ ਜਾਵੀ ਇੱਕ ਭਗਵੰਤੀ ਕੋਈ ਕ ਏਕ ਹਰਿਆ ਪੂਰਨ ਪੂਰੇ ਪ੍ਰਭਿਆ ਬਨਗ ਵਿਸਤਾਰੀ ਕਿਤੇ ਪਈ ਕਾਰਾਤ ਪ੍ਰਾਸ਼ਤ ਗਾਏ ਮਨ ਤਨ ਅੰਤਰੀ ਪ੍ਰਵਰਤ ਗੁਰਪ੍ਰਸਾਦ ਨਾਨਕ ਇੱਕ ਜਦ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣ ਆਇ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ।

ਬਸ ਤੀਜਾ ਕਰਮ ਆਇਆ ਗੁਰਪ੍ਰਸਾਦ ਸਾਹਿਬ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਇ ਨਾਨਕ ਰਹਿਆ ਸਰਬ ਸਮਾਇ ਪ੍ਰਭ ਸੰਤ ਜਨ ਦਇਆਲ ਭਗਤ ਵਸ ਸਦਾ ਕਿਰਪਾਲ।

ਸਵਾਉ ਪਾਠ ਵਹਿਰੂ ਪ੍ਰਭੀ ਕਹੁ ਨੀਰਾ ਮਿਟਿਆ ਗਿਆਨ ਬਿਨ ਸਿਆਨ ਦੀ ਰਸਨ ਬੁਧਿ ਹਿਰਦਾ ਵਸਾਉ ਮਨਿਛੇ ਨਨ ਫਲ ਪਾਵ ਫਲਤ ਫਲਤ ਦੁਈ ਲਿਹੁ ਸਵਾ ਰਾਮ ਨਾਮ ਤਰੋਰ ਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਹ ਮਨ ਵਾਸਾ ਤੇ ਸਾਜ ਪ੍ਰੀਖਿਆ ਮਨ ਤਾ ਨਾਮ ਜਪ ਹਲਿ ਬਲਾਇ ਦੁਖ ਦਰਦ ਮਨ ਤੇ ਪਾਵ ਜਾਏ ਸਚ ਵਾ ਪਾਰ ਕਰਹੁ ਵਾ ਪਾਰ ਦਰਗਨ ਵਹਿ ਘਿਵ ਤੁਮਾਰੀ ਕਾਟੀ ਕਰਖ ਮਨ ਵਾਹਿ ਨਾਨਕ ਬਾਹਰ ਨਾ ਆਵਹਿ ਜਾਹੀ ਇਹ ਤੇ ਦੂਰ ਕਹਾਂ ਕੋ ਜਾਏ ਉਬਰਾ ਰਖਣਾਰ ਤੇ ਆਏ ਨਿਰ ਪਾਉ ਜਪੈ ਸਗਲ ਪਾਉ ਮਿਟੈ ਪ੍ਰਭ ਕਿਰਪਾ ਦੀ ਪ੍ਰਾਣੀ ਛੁਟੈ ਜਹ ਪ੍ਰਭ ਰਾਖੇ ਤਹ ਨਾਹਿ ਦੂਖ ਨਾਮ ਜਪਤ ਮਨ ਉਤ ਸੁਖ ਚਿੰਤਾ ਜਾਈ ਮਿਟੈ ਅਹੰਕਾਰ ਦਿਸ ਜਨ ਕੋ ਕੋਈ ਨ ਪਹੁੰਚਣਾਰ ਸਿਰ ਉਪਰ ਠਾਠਾ ਗੁਰ ਸੂਰਾ ਨਾਨਕ ਦਾ ਵੀ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਦ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਦਾਨ ਸੇਵਾ ਸਿਵ ਪ੍ਰਵਾਨੰਤਰ ਜਮ ਪੁਰਖ ਪ੍ਰਧਾਨ

ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭ ਕਲਾ ਗੰਭੀਠਾ ਸਗਲ ਸਮਿਗਰੀ ਇਕ ਸਕਟ ਵਾਹਨ ਕਰਨ ਨਾਨਾ ਦ੍ਰਿਸ਼ਟਾ ਹੀ ਨਾਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹਿ ਮੈਂ ਸਕ ਵਿਸਰਾਮ ਸੁਨ ਸੰਵਾਦ ਅਨਹਤ ਦਹਨਾਦ ਕਹਿ ਨਾ ਜਾਈ ਅਚਰਜ ਵਿਸਮਾਦ ਦੀ ਖਜ ਸਭ ਦਿਖਾਈ ਨਾਨਕ ਤਿਹ ਜਨ ਸੂਝੀ ਪਾਈ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿ ਭਗਵੰਤ ਤਰਨ ਵਾਹਿ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤ ਪਾਲ ਬੰਤ ਪਰਵਤ ਹੈ ਪਾਰ ਬ੍ਰਹਮ ਜੈ ਸੀ ਆਗਿਆ ਤਸ ਕਰਮ ਪਾਵਣ ਪਾਣੀ ਬੈਸੰਤਰ ਮਾਹਿ ਚਰ ਕੁੰਟ ਦਹਿ ਦਿਸੇ ਸਮਾਹਿ ਦੇ ਦੁਬੇਨ ਨਹਿ ਕੋਠਾ ਗੁਰ ਪ੍ਰਸਾਦ ਅਨੰਦ ਸੁਖ ਪਾਉ ਵੀਤ ਪ੍ਰਾਣ ਸਿਮਰਤ ਮੈਂ ਦੀਖ ਸਸੀ ਅਰ ਸੂਰ ਨਖ ਯਾਤਰ ਮਹੀਕ ਬਾਣੀ ਪ੍ਰਭ ਸਭ ਕੋ ਬੋਲਿਆ ਅਵ ਡੋਲ ਨ ਕਮ ਡੋਲਿਆ ਸਰਵ ਕਲਾਕਾਰ ਕੀਲ ਕੀਲ ਮੋਲ ਨ ਪਾਈ ਗੁਣ ਹੈ ਅਮੋਲ ਸਰਵ ਜੋਤ ਮੈਂ ਜਾ ਕੇ ਜੋਤ ਤਾਰ ਹਿਉ ਸਵਾਮੀ ਉਤ ਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤੇਨ ਮਹਿ ਵਿਸਾਸ ਸੰਤ ਜਨਕ ਬੀਖ ਸਭ ਬ੍ਰਾਹਮਣ ਸੰਤ ਜਨਕ ਹਿਰਦ ਹਵ ਧਰਮ ਸੰਤ ਜਨਾ ਸੁਨਿਹ ਸੋ ਵਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤ ਤਿਸ ਇਹ ਰਹਿਤ ਸਾਤ ਵਚਨ ਸਾਧੁ ਸਭ ਕਹਿਤ ਜੋ ਜੋ ਹੋਏ ਸੋਇ ਸੁਖ ਮਾਨ ਕਰਮ ਕਰਾਵ ਨਾਰ ਪ੍ਰਭ ਜਾਨ ਅੰਤਰ ਬਸੇ ਬਾਹਰ ਪਿਓ ਹੀ ਨਾਨਕ ਦਰਸ਼ਨ ਦੀ ਸਮੂਹ ਆਪ ਸਾਥ ਕੀਆ ਸਭ ਸਾਥ ਤੇਹ ਪ੍ਰਭ ਤੇ ਸਗਰੀ ਉਤਪਾਇਤ ਤੇਹ ਪਾਵੈ ਤਾਂ ਕਰਿ ਵਿਸਥਾਰ ਤੇਹ ਪਾਵੈ ਤਾਂ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਇ ਤੇਹ ਪਾਵੈ ਤਹ ਲੈ ਮਲਾਇ ਕਮ ਨਿਕਟ ਕਮ ਕਹੀਆ ਦੂਰ ਆਪ ਆਪ ਆਪਾਰ ਪੂਰ ਅੰਤਰਗਤ ਜਸਾਬ ਜਨਾਈ ਨਾਨਕ ਜਨਾ ਬੁਜਾਇ ਸਰਪੂਤਾ ਵਰਤਾਰਾ ਸਭ ਨੈਨਾ ਬਿਖਨਾਰਾ ਸਭ ਸਮਗਰੀ ਜਾ ਕਰ ਤਨਾ ਪੰਜਾ ਸਾਹਿਬ ਹੀ ਸੁਨਾ ਆਵਨ ਜਾ ਨਿਖਿਲ ਬਨਾਇਆ ਆਗਿਆ ਕਰ ਕੀ ਨਿਮਾਇਆ

राज लीला राजन की रचना करिया हुक्म अफारा।

प्राप्त जिस पुरब लिखे का लहना तेरो सेवक हे रंग माता।

ਫਤਿਹ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਚ ਜਨਾ ਸਿਉ ਸੰਗ ਨ ਛੁਟਕਿਓ ਅਧਿਕ ਅਹੰ ਬੁੱਧ ਬਾਧੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਿਨਾਮ।

ਵਾਹਿਗੁਰੂ ਵਾਹਿਗੁਰੂ ਜਪੋ।

ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪਹਿ ਸੱਚ ਨਾਨਕ ਹੋਸੀ ਪਹਿ ਸੱਚ।

ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹ ਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਜ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੂਖ ਦੁਆਰ ਨਾਨਕ ਕੇਵੈ ਜਾਣੀਐ ਸਭ ਆਪੇ ਸਚਿਆਰ।

ਜਾਣਾ ਆਖਾ ਨਾਹੀਂ ਕਹਿਣਾ ਕਥਨ ਨ ਜਾਈ। ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ ਬਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਬਿਣ ਕਰਮਾ ਕੇ ਮਿਲਾ ਲਈ। ਮਾਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੂਏ ਚੰਗਾ ਨਾਵ ਰਖਾਇਕੈ ਜਸ।

ਕੋਈ ਨਾ ਸੁਜਹੀ ਜੇਤਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋਭ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲ ਹਨੁਮੰਦ ਸੁਣਿਆ ਯੁਗ ਜੁਗਤ ਤਨ ਭੇਦ ਸੁਣਿਆ ਸ਼ਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਹ ਗਿਆਨ ਸੁਣਿਆ ਅੱਠ ਸਟਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਹਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ

ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਨ ਜਾਣੈ ਮਨ ਕੋਏ।

ਜੈ ਸਚਿਆਰ ਧਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਰਾ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ।

ਵਾਰ ਜੋ ਤੁਧ ਭਾਵੈ ਸਾਹਿਬ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਹ ਭਗ ਸਾਰ ਅਸੰਖ ਮੋਹ ਲਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਾਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਖਾਣ ਜਿਨ ਇਹ ਲਿਖੇ ਤੇ ਸਿਰਨਾਹੇ ਜੇ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣਦਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰ ਗਿਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋ ਖੇਹ ਮੂਤ

ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇ ਕੁਰਾਨ ਥਿਤ ਵਾਰ, ਨਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ। ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ।

ਸੋ ਓੜਕ ਓੜਕ ਭਾਲ ਥਕੇ ਵੇਦ ਕਹਿਨ ਇਕ ਬਾਤ ਸਹਸ ਅਠਾਰਹ ਕਹਿਨ ਕਥੇ ਬਾਸਲੂ ਇਕ ਧਾਤ ਲੇਖਾ ਹੋਏ ਤਾ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾ ਲਾਹੀ ਏਤੇ ਸਰਤ ਨਾ ਪਾਈਆ ਨਦੀਆਂ ਤੈ ਵਾਹ ਪਵਹ ਸਮੁੰਦ ਨਾ ਜਾਣੀਆਂ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨਹੂ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ

ਸੋਏ ਤਿਸ ਉੱਚੇ ਕੋ ਜਾਣ ਸੋਏ ਜੇ ਵਟਾਪ ਜਾਣ ਆਵਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗਹਿ ਜੋਧ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਬ ਤੁੱਟ ਹੈ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੇ ਆ ਦੁਖ ਭੂਖ ਸਦ ਮਾਰੇ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੈ ਜੇਤੀਆ ਮੁਹ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋਏ

ਕਿੰਚਿਲ ਪ੍ਰਵਾਣ ਇੱਕ ਸੰਸਾਰਿਕ ਭੰਡਾਰੀ ਕਲਾਈ ਦੀਵਾਨ ਜੀਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਛਾਇਆ ਦੇਸ਼ ਆਦਿ ਅਨਾਹਤ ਜੁਗ ਜੁਗ ਏਕੁ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ

ਸੂਰਮ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਸਾਵ ਰੱਖੀ ਧਰਮ

ਧਰਮ ਗਿਆਨ ਖੰਡ ਕਾ ਆਖਹੁ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਪਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਨਚਨ ਸੂਰ ਕੇਤੇ ਕੇਤੇ ਮੰਡਲ ਦੇਸ਼।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਉਤਵੈ ਪ੍ਰਸਾਦ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਦ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਮਿਤੋਜ ਕਹਿ ਜੈ ਕੋੜ ਇੰਦਰ ਇੰਦ੍ਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਵ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੁਹੈ ਸਰਵਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਪੂਜੰਗ ਪ੍ਰਿਆਤ ਛੰਦ ਨਮਸਤੂ ਅਕਾਲੇ ਨਮਸਤੂ ਕਿਰਪਾਲੇ ਨਮਸਤੂ ਅਰੂਪੇ ਨਮਸਤੂ ਅਨੂਪੇ ਨਮਸਤੂ ਅਭੇਖੇ ਨਮਸਤੂ ਅਰੇਖੇ ਨਮਸਤੂ ਅਕਾਏ ਨਮਸਤੂ ਅਜਾਏ ਨਮਸਤੂ ਅਗੰਜੇ ਨਮਸਤੂ ਅਪੰਜੇ ਨਮਸਤੂ ਅਨਾਮੇ ਨਮਸਤੂ ਅਠਾਮੇ ਨਮਸਤੂ ਅਕਰਮੰ ਨਮਸਤੂ ਅਧਰਮੰ ਨਮਸਤੂ ਅਨਾਮੰ ਨਮਸਤੂ ਅਤਾਮੰ ਨਮਸਤੂ ਅਜੀਤੇ ਨਮਸਤੂ ਅਪੀਤੇ ਨਮਸਤੂ ਅਬਾਹੇ ਨਮਸਤੂ ਅਟਾਹੇ ਨਮਸਤੂ ਅਨੀਲੇ ਨਮਸਤੂ ਅਨਾਦੇ ਨਮਸਤੂ ਅਸ਼ੇਦੇ ਨਮਸਤੂ ਅਗਾਧੇ ਨਮਸਤੂ ਅਗੰਜੇ ਨਮਸਤੂ ਅਪੰਜੇ ਨਮਸਤੂ ਉਦਾਰੇ ਨਮਸਤੂ ਅਪਾਰੇ ਨਮਸਤੂ ਸੋਏਕੈ ਨਮਸਤੂ ਅਨੇਕੈ ਨਮਸਤੂ ਅਭੂਤੇ ਨਮਸਤੂ ਅਜੂਪੇ ਨਮਸਤੂ ਨਿਰਕਰਮੇ ਨਮਸਤੂ ਨਿਰਭਰਮੇ ਨਮਸਤੂ ਨਿਰਦੇਸ਼ੇ ਨਮਸਤੂ ਨਿਰਭੇਸ਼ੇ ਨਮਸਤੂ ਨਿਰਨਾਮੇ ਨਮਸਤੂ ਨਿਰਕਾਮੇ ਨਮਸਤੂ ਨਿਰਧਾਤੇ ਨਮਸਤੂ ਨਿਰਘਾਤੇ ਨਮਸਤੂ ਨਿਰਧੂਤੇ ਨਮਸਤੂ ਅਭੂਤੇ ਨਮਸਤੂ ਅਲੋਕੇ ਨਮਸਤੂ ਅਸ਼ੋਕੇ ਨਮਸਤੂ ਨਿਰਤਾਪੇ ਨਮਸਤੂ ਅਥਾਪੇ ਨਮਸਤੂ ਨਿਰਮਾਨੇ ਨਮਸਤੂ ਨਿਧਾਨੇ ਨਮਸਤੂ ਅਗਾਹੇ ਨਮਸਤੂ ਅਬਾਹੇ ਨਮਸਤੂ ਤ੍ਰਿਵਰਗੇ ਨਮਸਤੂ ਅਸਰਗੇ ਨਮਸਤੂ ਪ੍ਰਭੋਗੇ ਨਮਸਤੂ ਸੁਜੋਗੇ ਨਮਸਤੂ ਅਰੰਗੇ ਨਮਸਤੂ ਅਭੰਗੇ ਨਮਸਤੂ ਅਗਮੇ ਨਮਸਤਸਤਰਮੇ ਨਮਸਤੂ ਜਲਾਸ਼ਰੇ ਨਮਸਤੂ ਨਰਾਸ਼ਰੇ ਨਮਸਤੂ ਅਜਾਤੇ ਨਮਸਤੂ ਅਪਾਤੇ ਨਮਸਤੂ ਅਮਜਵੇ ਨਮਸਤਸਤ ਅਜਵੇ ਅਦੇਸੂ ਅਦੇਸੇ ਨਮਸਤੂ ਅਪੇਸੇ ਨਮਸਤੂ ਨਿਰਧਾਮੇ ਨਮਸਤੂ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੂ ਅਭੇਵੈ ਨਮਸਤੂ ਅਜਨਮੇ ਨਮਸਤੂ ਸੁਭਨਮੇ ਨਮੋ ਸਰਵਗੌਨੇ ਨਮੋ ਸਰਵਭਾਵਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੂ ਅਵਰਣੇ ਨਮਸਤੂ ਅਮਰਣੇ ਨਮਸਤੂ ਜਰਾਰੰਗ ਨਮਸਤੂ ਕਰਤਾਰੰਗ ਨਮੋ ਸਰਵਧੰਦੇ ਨਮੋਸਤੁ ਅਬੰਧੇ ਨਮਸਤੂ ਨਿਰਸਾਕੇ ਨਮਸਤੂ ਨਿਰਭਾਕੇ ਨਮਸਤੂ ਰਹੀਮੇ ਨਮਸਤੂ ਕਰੀਮੇ ਨਮਸਤੂ ਅਨੰਤੇ ਨਮਸਤੂ ਮਹੰਤੇ ਨਮਸਤਸਤਰਾਗੇ ਨਮਸੂ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਪੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ

ਮੈਂ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕ ਬਿਨਾ ਨੇਕ ਲੰਕੇ ਸਰੂਪੇ ਨਮ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੁਗ ਯੋਗੇਸ਼ਵਰੰ ਪਰਮ ਸਿੱਧੇ ਨਮ ਰਾਜ ਰਾਜੇਸ਼ਵਰੰ ਪਰਮ ਵ੍ਰਿਧੇ ਨਮ ਸ਼ਸਤ੍ਰ ਬਾਣੇ ਨਮ ਅਸਤ੍ਰ ਬਾਣੇ ਨਮ ਪਰਮ ਗਿਆਤਾ ਨਮ ਲੋਕ ਮਾਤਾ ਅਭੇਖੀਏ ਭਰਮੀ ਅਭੋਗੀਏ ਭੁਗਤੇ ਨਮੋ ਯੁਗ ਯੋਗੇਸ਼ਵਰੰ ਪਰਮ ਜੁਗਤੇ ਨਮ ਨਿਤ ਨਾਰਾਇਣੇ ਕਰੂਰ ਕਰਮੇ ਨਮ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮ ਸਾਹ ਸਾਹ ਨਮੋ ਭੂ ਭੂਪੇ ਨਮ ਦਾਨ ਦਾਨੇ ਨਮ ਮਾਨ ਮਾਨੇ ਨਮ ਰੋਗ ਰੋਗੇ ਨਮ ਸਥ ਇਸਨਾਨ ਨਮ ਮੰਤ੍ਰ ਮੰਤ੍ਰ ਨਮ ਜੰਤ੍ਰ ਜੰਤ੍ਰ ਨਮ ਇਸ਼ਟ ਇਸ਼ਟੇ ਨਮ ਤੰਤ੍ਰ ਤੰਤ੍ਰ ਸਦਾ ਸਚਿਦਾਨੰਦ ਸਰਮ ਪ੍ਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧ ਉਰਧ ਅਰਧੰ ਅਘੰ ਓਗ ਹਰਤਾ ਪਰਮ ਪਰਮ ਪਰਮੇਸ਼ਰ ਕੋਸ਼ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਯਾਲੰ ਅਛੇਦੀਅ ਭੇਦੀਅ ਨਾਮ ਅਕਾਮੰ ਸਮਸਤੁਪਰਾਜੀ ਸਮਸਤਸਤਾਮੰ ਤਿਰਾਜੋਰ ਚਾਚਰੀ ਛੰਦਮ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ਼ ਹੈ ਅਭੇਸ ਹੈ ਪੂਜਾਂਕ ਪ੍ਰਿਆਤ ਛੰਦ ਅਗਾਧ ਹੈ ਅਬਾਧ ਹੈ ਆਨੰਦੀ ਸਰੂਪੇ ਨਮ ਸਰਵਾਨੇ ਸਮਸਤੇ ਨਿਧਾਨੇ ਨਮਸਤੂੰ ਦਰਨਾਥੇ ਨਮਸਤੂੰ ਪ੍ਰਮਾਥੇ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਅਕਾਲੇ ਨਮਸਤੂੰ ਅਪਾਲੇ ਨਮ ਸਰਵਦੇਸੇ ਨਮ ਸਰਵ ਭੇਸੇ ਨਮੋ ਰਾਜ ਰਾਜੇ ਨਮ ਸਾਹ ਸਾਜੇ ਨਮ ਸਾਹ ਸਾਹੇ ਨਮ ਮਾਹ ਮਾਹੇ ਨਮ ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮ ਰੋਖ ਰੋਖੇ ਨਮ ਸੋਖ ਸੋਖੇ ਨਮੋ ਸਰਵ ਰੋਗੇ ਨਮ ਸਰਵ ਭੋਗੇ ਨਮ ਸਰਵ ਜੀਤੰ ਨਮ ਸਰਵ ਭੀਤੰ ਨਮ ਸਰਵ ਗਿਆਨ ਨਮ ਪਰਮ ਦਾਨੰ ਨਮ ਸਰਵ ਮੰਤ੍ਰੰ ਨਮ ਸਰਵ ਜੰਤ੍ਰੰ ਨਮ ਸਰਵ ਦ੍ਰਿਸੰ ਨਮ ਸਰਵ ਕ੍ਰਿਸੰ ਨਮ ਸਰਵ ਰੰਗੇ ਦਿਰਭੰਗੀ ਅਨੰਗੇ ਨਮੋ ਜੀਵ ਜੀਵਕ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕਰਮ ਪ੍ਰਣਾਸੀ ਸਦਾ ਸਰਵਦਾ ਰਿੱਧ ਸਿਧੰ ਨਿਵਾਸੇ ਚਰਪੜ ਛਾਂਦੋ ਤਵੈ ਪ੍ਰਸਾਦੰ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਹ ਕਰਮ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ ਸਰਵੰ ਯੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ।

ਸਰਬਿਸਵਰਜਿਉ ਸਵਯੰ ਭਵ ਗੜਨ ਭੰਜਨ ਹਾਰਮ ਕਾਲ ਹਿੰ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁ ਭਰਮ ਰਹਿਤ ਭੂਤ ਲਖ ਭੀਸ ਅੰਗ ਰਗਨ ਰੰਗ ਜਾ ਕਹਿ ਜਾਤ ਪਾਦਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ।

ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਬੇਸੁਸ ਨਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਨ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜ਼ੀ ਦੇ ਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮਨ ਕਮਾਲ ਹੈ ਕਿ ਹੁਸਨ ਜਮਾਲ ਹੈ ਗਰੀਬਲ ਖਰਾਜ ਹੈ ਗਰੀਬਲ ਨਿਵਾਜ ਹੈ ਰਿਫੁਲ ਸਿਕਨ ਹੈ ਰਸੁਲ ਫਿਕਨ ਹੈ ਕਲੰਕਨ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਨ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਰਾ ਹੈ ਕਿ ਨਰਗੁਨ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਬੇਸੁਰ ਰਮਨ ਹੈ ਤਮਾਬਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮ ਈਸ ਹੈ ਸਮਸਤੁਲ ਅਦੀਸ ਹੈ ਦੇਸੁਲ ਅਲੇਖ ਹੈ ਮੇਸੁਲ ਅਭੇਖ ਹੈ ਜਿਮਨ ਜਮਾ ਹੈ ਮੀ ਕੁਰੀਮਾ ਹੈ ਕ੍ਰਿਮਨ ਕੁਮਾਰ ਹੈ ਕਿ ਜੁਰਤ ਜਮਾਲ ਹੈ ਕਿ ਅਚਰਨ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਗਿਆਤਮ ਪ੍ਰਭਾ ਹੈ ਕਿ ਅਚਰਨ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤਵੈ ਪ੍ਰਸਾਦ।

ਪਾਂਡਮ ਅਨੁ ਭਵਨ ਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁ ਭਵਨ ਨਾਸ।

ਸਰਬ ਉਭਾਰਨ ਹੈ ਧ੍ਰਿਤ ਕੇ ਧਰਨ ਹੈ ਜਾ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬ ਭਰ ਹੈ ਸਰਬ ਅੰਕਾਰ ਹੈ ਸਰਬ ਪਾਸਿਆ ਹੈ ਸਰਵਨਾਸਿਆ ਹੈ ਕਰੁਣਾ ਕਰ ਹੈ ਵਿਸੰਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਨੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਵਿਸ਼ੰਪਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਬ ਪਾਇਕ ਹੈ ਭਾਵ ਭੰਜਨ ਹੈ ਹਰਗੰਜਨ ਹੈ ਰਿਵਤਾਪਨ ਹੈ ਜਬ ਜਾਪਨ ਹੈ ਅਕ੍ਰੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮ ਸੂਰਜ ਸੂਰਜੇ ਨਮ ਚੰਦਰ ਚੰਦਰੇ ਨਮ ਰਾਜੇ ਨਮ ਇੰਦਰ

ਧਾਰ ਪੁਛਈਆ ਤੋਰਤ ਦੇਸ ਮਲਿੰਦਮ ਵਾਸਨ ਮਾਤ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੁਭਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੁਸ਼ਰ ਨਾਇਕ ਜਾਚਕ ਅਨੇਕ ਸੁ ਏਕ ਦਿਵਈਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਂਜ ਪੈਂਗੇ ਜੀਵ ਜੀਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਟ ਜੈਤ ਧੁਨ ਪਾਪਨ ਗੇ ਬਹੁ ਪੁੰਜ ਖਪੈਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਪਾਤ ਬੇਨਤੀ ਚੌਪਾਈ।

ਕਰਾਂ। ਮੋਰ ਅੱਛਾ ਨੇ ਕਰਦਾ ਕਰੀਐ, ਸਭ ਬੈਰਨ ਕਉ ਆਜ ਸੰਘਰੀਐ, ਪੂਰਨ ਹੋਇ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਵਰ ਚਾਹੂੰ ਸੋ ਤੁਮ ਦੇ ਪਾਉਂ, ਸੇਵ ਸਿਖ ਹਮਾਰੇ ਤਾਰੀਐ ਹੈ, ਝੁੰਝੁਨੂੰ ਸਤਰ ਹਮਾਰੀ ਮਾਰੀਐ ਹੈ। ਆਪ ਹੱਸਦੈ ਮੁਜੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨੇ ਵਰੀਐ, ਹੁਜੋ ਸਦਾ ਹਮਾਰੇ ਪੱਛਾ, ਸਿਰਿਆ ਸਤੁਜੂ ਕਰੀਏ ਹੋਰ ਅੱਛਾ।

ਸੁਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਵਧ ਕੀਓ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਗੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਪਟ ਪਟ ਕੀ ਜਾਣੈ। ਜਾਬੁਧ ਕਰਖ ਕਰਾ ਕਰਤਾਰਾ, ਪ੍ਰਯਾ ਧਰ ਤਵ ਦੇਹ ਅਪਾਰਾ। ਜਵਾ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਦ ਵੇਦ ਭੇਦ ਅਰ ਆਲਮ। ਨਿਰੰਕਾਰ ਨਿਰਵਕਾਰ ਨਿਰਲੰਭ, ਆਨਿਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਭੇਦਾ। ਤਾ ਕਉ ਕਰਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕੋ ਕਹਿ ਸਦਾਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭੇਵ।

ਪਈ ਸੰਬਤ ਸਤਰਹ ਸਹਸ ਪਣੀਜੈ ਅਰਧ ਸਹਸ ਫੁੰਦੀਨ ਗਹੀਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਸ ਤਦਰ ਗ੍ਰੰਥ ਸੁਧਾਰਾ ਸਵਈਆ।

ਸਿਉਂ ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ।

ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਅ ਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ।

ਸਿਵ ਸਕਤਾ ਉਪਾਇ ਕੈ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਇ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਇਕ ਅਸੂ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰ

Vai, guru, vai, guru, vai, guru, vai, guru.

Why, who do?

Bye.

Why,

वाहेगुरु जी का खालसा, वाहे धन धन बाबा फतेह सिंह जी, धन धन बाबा जोरावर सिंह जी, धन धन माता गुजर कौर जी, धन धन साहिब श्री गुरु ग्रंथ साहिब पातशाह महाराज जी। शुकराना है आप जी का, आप जी ने कृपा की, अमृत वेले दात बख्शिश की, जिन्हां संगतां ने अमृत वेले आप जी दी निघी गोद विच बैठ के और घरां विच बैठ के वाहिगुरु सिमरन दे विच हाजरियां भरियां हन, सब दियां हाजरियां अंदर ते प्रवान करनियां महाराज, सब दे घरां परिवारां बच्चिआं दे सिर ते मीरां भरिआ हथ रखणा, चढ़दियां कलां बख्शिश करनियां। नानक नाम चढ़दी कला तेरे भाणे सरबत। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਫੁਰਮਾਨ ਕਰਦੇ ਹਨ, ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਹੈ ਪਰ ਮਹੱਲਾ ਪੰਜਵਾਂ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਘਰ ਦੂਜਾ, ਦੂਸਰੇ ਘਰ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨ ਦੀ ਹਦਾਇਤ ਹੈ। ਅਸ਼ਟਪਦੀਆ, ਅੱਠਾਂ ਪਦਿਆਂ ਦੇ ਵਿੱਚ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ ਤੇ ਉਹ ਸਤਿਗੁਰ ਦੀ ਕਿਰਪਾ ਦੇ ਨਾਲ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ।

ਅੱਜ ਦੇ ਹੁਕਮਨਾਮੇ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉਸ ਪਰਮਾਤਮਾ ਨੂੰ ਕਿਵੇਂ ਮਿਲਣਾ ਹੈ, ਕਿਵੇਂ ਇਹ ਹਿਰਦਾ ਉਸ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਏਗਾ ਜਿਹਨੂੰ ਕਹਿੰਦੇ ਨੇ ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ। ਇਹ ਹਿਰਦੇ ਦੇ ਵਿੱਚ ਜਿਹੜੀ ਜੋਤ ਹੈ ਪਰਮਾਤਮਾ ਦੀ, ਇਸ ਨੇ ਉਸ ਮਾਲਕ ਦੇ ਨਾਲ ਕਿਵੇਂ ਲੀਨ ਹੋਣਾ। ਪੁਰਾਤਨ ਲੋਕੀ ਕਿਹੜੇ ਸਾਧਨ ਵਰਤਦੇ ਸਨ ਜਾਂ ਉਹਨਾਂ ਦੇ ਮਨ ਦਾ ਇੱਕ ਭੁਲੇਖਾ ਸੀ, ਉਹ ਕਰਮ ਕਰਦੇ ਸਨ ਉਸ ਪਰਮਾਤਮਾ ਨੂੰ ਮਿਲਣ ਦੇ ਲਈ ਵੱਖ ਵੱਖ ਤਰ੍ਹਾਂ ਦੇ ਢੰਗ ਤਰੀਕੇ ਅਪਣਾਉਂਦੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਸਾਰੇ ਹੀ ਢੰਗ ਤਰੀਕਿਆਂ ਦਾ ਜ਼ਿਕਰ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਕੀਤਾ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ। ਪਾਤਸ਼ਾਹ ਕਹਿੰਦੇ ਨੇ ਧਾਰਮਿਕ ਪੁਸਤਕਾਂ ਨੂੰ ਪੜ੍ਹਨਾ, ਕਿਉਂਕਿ ਵੇਦ ਹਨ, ਪੁਰਾਣ ਹਨ, ਗੀਤਾ ਹੈ, ਕੁਰਾਨ ਹੈ, ਵੱਖ ਵੱਖ ਧਰਮਾਂ ਦੇ ਵੱਖ ਵੱਖ ਧਾਰਮਿਕ ਪੁਸਤਕਾਂ ਹਨ। ਪਰ ਕਿਸੇ ਵੀ ਧਾਰਮਿਕ ਪੁਸਤਕ ਨੂੰ ਗੁਰੂ ਦਾ ਦਰਜਾ ਨਹੀਂ ਦਿੱਤਾ। ਤੇ ਉਹ ਜਿੰਨੀਆਂ ਵੀ ਧਾਰਮਿਕ ਗ੍ਰੰਥ ਜਾਂ ਪੁਸਤਕਾਂ ਹਨ, ਉਹ ਰਿਸ਼ੀਆਂ ਮੁਨੀਆਂ ਦੁਆਰਾ ਉਚਾਰਨ ਕੀਤੀਆਂ ਹੋਈਆਂ ਹਨ। ਉਹਨਾਂ ਦੇ ਜਾਣ ਤੋਂ ਬਾਅਦ, ਪੈਗੰਬਰਾਂ ਦੇ ਜਾਣ ਤੋਂ ਕਾਫੀ ਸਮੇਂ ਬਾਅਦ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਪੁਰਾਤਨ ਲੋਕੀ ਧਾਰਮਿਕ ਪੁਸਤਕਾਂ ਨੂੰ ਪੜ੍ਹਦੇ ਸਨ,

ਸਵਾਸਾਂ ਰਾਹੀਂ ਸਾਹ ਚੜ੍ਹਾ ਲੈਣਾ। ਪਾਤਸ਼ਾਹ ਕਹਿੰਦੇ ਨੇ ਜਿੰਨੇ ਮਰਜ਼ੀ ਕਰਮ ਕਰੀ ਚੱਲੋ, ਠੀਕ ਹੈ, ਧਾਰਮਿਕ ਜਿੰਨੀਆਂ ਵੀ ਪੁਸਤਕਾਂ ਨੇ ਉਹਨਾਂ ਤੋਂ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ, ਪਰ ਉਹ ਗਿਆਨ ਹੰਕਾਰੀ ਵੀ ਬਣਾ ਦਿੰਦਾ ਹੈ ਇਨਸਾਨ ਨੂੰ ਕਿ ਮੈਂ ਬਹੁਤ ਵੱਡਾ ਗਿਆਨੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਗੁਰੂਆਂ 10 ਗੁਰੂ ਸਹਿਬਾਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ। ਇੱਥੇ ਕਈ ਸਵਾਲ ਕਰ ਦਿੰਦੇ ਨੇ ਜੀ, ਤੁਸੀਂ ਕਹਿੰਦੇ ਹੋ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਗੁਰੂ ਸਾਹਿਬਾਨਾਂ ਨੇ ਬਾਣੀ ਦੇ ਵਿੱਚ ਵੀ ਲਿਖਿਆ ਹੈ ਅਤੇ ਤੁਸੀਂ ਕਹਿੰਦੇ ਹੋ ਬਾਣੀ ਪੜ੍ਹਨੀ ਚਾਹੀਦੀ, ਇਹਦਾ ਮਤਲਬ ਕੀ ਹੈ? ਕਿ ਬਾਣੀ ਪੜ੍ਹਨ ਦੇ ਨਾਲ ਰੱਬ ਦੇ ਨਾਲ ਨਹੀਂ ਮਿਲਿਆ ਜਾ ਸਕਦਾ? ਤੇ ਵਿੱਚੇ ਕਹਿ ਰਹੇ ਹੋ ਕਿ ਪਾਠ ਕਰਨ ਦੇ ਨਾਲ ਕੁਛ ਵੀ ਪ੍ਰਾਪਤ ਨਹੀਂ ਹੋ, ਗੁਰੂ ਸਾਹਿਬਾਨ ਕਹਿ ਰਹੇ। ਤਰਕਵਾਦੀ ਲੋਕ ਜਿਹੜੇ ਨੇ ਉਹ ਇਸ ਗੱਲ ਦਾ ਤਰਕ ਕਰਦੇ ਨੇ, ਜਿਹੜੀਆਂ ਧਾਰਮਿਕ ਪੁਸਤਕਾਂ ਹਨ ਉਹ ਬਾਣੀ ਨਿਰੰਕਾਰ ਦੇ ਦੇਸ਼ ਤੋਂ ਨਹੀਂ ਆਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਿਰੰਕਾਰ ਦੇ ਦੇਸ਼ ਤੋਂ ਆਈ। ਧਾਰਮਿਕ ਪੁਸਤਕਾਂ ਨੂੰ ਆਪਾਂ ਗੀਤਾ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਰੱਬ ਦੀ ਦਰਗਾਹ ਤੋਂ ਆਈ ਹੈ ਜਾਂ ਕੁਰਾਨ ਦੇ ਵਿੱਚ ਰੱਬ ਦੀ ਦਰਗਾਹ ਤੋਂ ਨਹੀਂ। ਸਾਧ ਸੰਗਤ, ਰੱਬ ਦੀ ਦਰਗਾਹ ਤੋਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਈ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰਾਂਗੇ, ਬਾਣੀ ਨੇ ਤਾਂ ਵੀ ਭਲਾ ਕਰਨਾ। ਹੁਣ ਸਿਮਰਨ ਹਰ ਰੋਜ਼ ਹੁੰਦਾ ਹੈ, ਵਾਹਿਗੁਰੂ ਸਿਮਰਨ ਹੁੰਦਾ ਹੈ, ਹਰ ਰੋਜ਼ ਆਪਾਂ ਨੇਮ ਨਿਤਨੇਮ ਕਰਦੇ ਹਾਂ। ਜਿੰਨਾ ਮਰਜ਼ੀ ਮਨ ਭਟਕ ਰਿਹਾ ਹੋਵੇ, ਜਿੰਨਾ ਮਰਜ਼ੀ ਮਨ ਬਾਹਰ ਭੱਜ ਰਿਹਾ ਹੋਵੇ, 5-7 ਮਿੰਟ ਆ ਕੇ ਬੈਠਦੇ ਹਾਂ, ਸਿਮਰਨ ਦੇ ਵਿੱਚ ਜੁੜ ਜਾਂਦੇ ਹਾਂ, ਕਿਹੜੀ ਉਹ ਤਾਕਤ ਹੈ ਜਿਹੜੀ ਮਨ ਨੂੰ ਠੰਡਾ ਕਰ ਦਿੰਦੀ, ਕਿਹੜੀ ਉਹ ਪਾਵਰ ਹੈ ਜਿਹੜੀ ਮਨ ਦਾ ਟਿਕਾਓ ਬਣਾ ਦਿੰਦੀ? ਬਾਣੀ ਤਾਂ ਐਸੀ ਹੈ, ਬਾਣੀ ਨੂੰ ਪੜ੍ਹਾਂਗੇ, ਬਾਣੀ ਨੇ ਆਪਣਾ ਅਸਰ ਦਿਖਾਉਣਾ ਹੀ ਦਿਖਾਉਣਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇੱਥੇ ਸਮਝਾਉਣ ਦਾ ਇਹ ਵੀ ਢੰਗ ਹੈ, ਭਾਈ ਇੱਕ ਗੱਲ ਹੈ ਬਾਣੀ ਪੜ੍ਹਨੀ ਵੀ ਹੈ ਔਰ ਉਸ ਬਾਣੀ ਨੂੰ ਹਿਰਦੇ ਵਿੱਚ ਵੀ ਵਸਾਉਣਾ। ਜੋ ਬਾਣੀ ਉਪਦੇਸ਼ ਬਖਸ਼ਿਸ਼ ਕਰ ਰਹੇ ਉਹਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਬਾਣੀ ਪੜ੍ਹਨ ਦਾ ਫਲ ਜਿੰਨਾ ਹੈ ਉਸ ਤੋਂ ਕਈ ਗੁਣਾ ਵੱਧ ਕੇ ਬਾਣੀ ਨੂੰ ਜਦੋਂ ਹਿਰਦੇ ਵਿੱਚ ਇਨਸਾਨ ਵਸਾਉਂਦਾ ਹੈ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਂਦਾ ਹੈ, ਉਹਦਾ ਫਲ ਕਈ ਗੁਣਾ ਹੋਰ ਵੱਧ ਜਾਂਦਾ। ਨਹੀਂ ਤਾਂ ਫਿਰ ਐਸਾ ਵੀ ਬਾਣੀ ਦੇ ਵਿੱਚ ਲਿਖਿਆ ਹੈ, ਜੇਤਾ ਪੜ੍ਹਿਆ ਤੇਤਾ ਖੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁਖਦੀ ਆ, ਸੋਹਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰੇ ਐਨ ਸਿਕਹਿਰੇ, ਮੌਨ ਵਿਗੂਤਾ ਕਿਉਂ ਜਾਗਿਆ ਗੁਰਬਿਨ ਸੂਤਾ, ਪਾਗੋ ਪੇਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਰਸ਼ਾਈ ਪਾਈ, ਮੂਰਖ ਅੰਧੇ ਪਤ ਗਵਾਈ, ਬਿਨ ਨਾਵੈ ਕਿਛ ਥਾਏ ਨਾ ਪਾਏ। ਅੱਜ ਦੇ ਹੁਕਮਨਾਮੇ ਦੇ ਵਿੱਚ ਆਸਾ ਜੀ ਦੀ ਵਾਰ ਦੇ ਸਾਰੇ ਸਲੋਕ ਦਾ ਜ਼ਿਕਰ ਕੀਤਾ ਗਿਆ ਗੁਰੂ ਅਰਜਨ ਦੇਵ ਮਹਾਰਾਜ। ਕਿਤੇ ਇੰਜ ਬਿਨਾਂ ਵੇਖ ਲਈ ਤੇਰੇ ਹਿਰਦੇ ਵਿੱਚ, ਕਿਤੇ ਮੈਂ ਬਿਨਾਂ ਆ ਜਾਵੇ

ਨਿਵਲੀ ਕਰਮ ਕਰ ਲੈਣੇ, ਆਪਣੇ ਸਵਾਸਾਂ ਨੂੰ ਖਿੱਚ ਕੇ ਬਾਹਰ ਲੈ ਕੇ ਜਾਣਾ, ਸਵਾਸਾਂ ਨੂੰ ਰੋਕ ਲੈਣਾ। ਪਾਤਸ਼ਾਹ ਕਹਿੰਦੇ ਨੇ ਜਿੰਨੇ ਵੀ ਕਰਮ ਨੇ ਪੰਜਾਂ ਵਿਕਾਰਾਂ ਤੋਂ ਤੈਨੂੰ ਛੁਡਾ ਨਹੀਂ ਜੇ ਸਕਦੇ, ਤੇਰਾ ਉਸ ਪਰਮਾਤਮਾ ਦੇ ਚਰਨਾਂ ਨਾਲ ਮੇਲ ਨਹੀਂ ਹੋਏਗਾ। ਮੇਲ ਕਿਵੇਂ ਹੋਏਗਾ?

ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦੇ। ਸਮਰਪਿਤ ਕਰਨ ਦਾ ਕੀ ਭਾਵ ਹੈ? ਕਿਹੇ ਪਾਤਸ਼ਾਹ, ਅੱਜ ਤੋਂ ਬਾਅਦ ਜੋ ਤੁਸੀਂ ਹੁਕਮ ਕਰੋਗੇ ਮੈਂ ਆਪਣੇ ਜੀਵਨ ਨੂੰ ਉਸ ਹਿਸਾਬ ਦੇ ਨਾਲ ਜੀਵਾਂਗਾ, ਤੇਰੇ ਦੱਸੇ ਹੋਏ ਮਾਰਗ 'ਤੇ। ਇਹੋ ਜੀ ਬੁੱਧ ਬਖਸ਼ਿਸ਼ ਕਰਦੇ ਹੋ, ਇਹੋ ਜੀ ਸੋਝੀ ਬਖਸ਼ਿਸ਼ ਕਰਦੇ ਹੋ, ਜਿਸ ਸੋਝੀ ਸਦਕਾ ਇਹ ਹਿਰਦਾ ਤੇਰਿਆਂ ਚਰਨਾਂ ਦੇ ਵਿੱਚ ਲੀਨ ਹੋ ਜਾਵੇ, ਪ੍ਰਵਾਨ ਹੋ ਜਾਵੇ।

ਪਾਤਸ਼ਾਹ ਕਹਿੰਦੇ ਨੇ ਮੌਨੀ ਬਣ ਗਿਆ, ਮੌਨ ਧਾਰਨ ਕਰ ਲਿਆ। ਰਸਨਾ ਤੋਂ ਤਾਂ ਨਹੀਂ ਬੋਲ ਰਿਹਾ ਪਰ ਮਨ ਤਾਂ ਬੋਲੀ ਜਾ ਰਿਹਾ ਹੈ। ਨਗਨ ਕੱਪੜੇ ਨਹੀਂ ਪਹਿਨੇ, ਨਗਨ ਅਵਸਥਾ ਵਿੱਚ ਵਿਚਰ ਰਿਹਾ ਹੈ ਪਰ ਮਨ ਦੀ ਹਾਲਤ ਤਾਂ ਵੇਖ ਲੈ। ਤੜ ਤੀਰਤ ਸਭ ਧਰਤੀ ਭਰਮਿਓਂ ਦੁਬਦਾ ਛੁਟਕੇ ਨਾਹੀਂ। ਕਈ ਹਿਰਦੇ ਤੀਰਥਾਂ ਦਾ ਰਟਨ ਕਰਦੇ ਸਨ, ਤੀਰਥਾਂ ਦੀ ਯਾਤਰਾ ਕਰਦੇ ਸਨ, ਭ੍ਰਮਣ ਕਰਦੇ ਸਨ। ਤੀਰਥਾਂ ਦੀ ਯਾਤਰਾ ਕਰ ਲਈ ਪਰ ਮਨ ਜਿਵੇਂ ਤੀਰਥਾਂ ਤੇ ਘੁੰਮ ਰਿਹਾ ਹੈ ਭੱਜ ਰਿਹਾ, ਐਵੇਂ ਮਨ ਵੀ ਭੱਜ ਰਿਹਾ ਹੈ। ਤੀਰਥਾਂ ਦੀ ਯਾਤਰਾ ਕੀ ਹੈ? ਤੀਰਥ ਨਾਵਣ ਜਾਓ, ਤੀਰਥ ਨਾਮ ਹੈ।

ਪਾਤਸ਼ਾਹ ਕਹਿੰਦੇ ਨੇ ਤੀਰਥਾਂ 'ਤੇ ਜਾ ਕੇ ਕਈ ਵੱਸ ਜਾਂਦੇ ਨੇ, ਰਹਿਣਾ ਸ਼ੁਰੂ ਕਰ ਦਿੰਦੇ ਨੇ, ਸਰੋਵਰਾਂ ਵਿੱਚ ਇਸ਼ਨਾਨ ਕਰਦੇ ਨੇ, ਪਰ ਮਨ ਦੀ ਮੈਲ ਤਾਂ ਜਾਂਦੀ ਨਹੀਂ। ਜਿੰਨੇ ਮਰਜ਼ੀ ਪਾਤਸ਼ਾਹ ਕਹਿੰਦੇ ਨੇ ਯਤਨ ਕਰ ਲੈ, ਜਿੰਨਾ ਚਿਰ ਤੇਰਾ ਮਨ ਮੈਲਾ ਹੈ ਨਾ, ਉਸ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਹੋ।

ਪੁਰਾਤਨ ਸਮਾਂ ਸੀ, ਲੋਕੀ ਦਾਨ ਕਰਿਆ ਕਰਦੇ ਸਨ। ਸੋਨਾ, ਇਸਤਰੀ, ਘੋੜੇ, ਹਾਥੀ, ਅੰਨ ਦਾਨ ਕਰ ਦੇਣਾ, ਕੱਪੜੇ ਦਾਨ ਕਰ ਦੇਣੇ, ਭੂਮੀ ਦਾਨ ਕਰ ਦੇਣੀ। ਪਾਤਸ਼ਾਹ ਕਹਿੰਦੇ ਨੇ ਦਾਨ ਕਰਨ ਦੇ ਨਾਲ ਵੀ ਰੱਬ ਦੀ ਦਰਗਾਹ ਤੱਕ ਨਹੀਂ ਪਹੁੰਚਿਆ ਜਾ ਸਕਦਾ। ਕਿਉਂ? ਦਾਨ ਕਰਨ ਸਮੇਂ ਅੰਦਰ ਇਹ ਭਾਵਨਾ ਹੈ, ਮੈਂ ਦੇ ਰਿਹਾ ਹੈ, ਮੈਂ ਰੱਬ ਦੇ ਕੋਲੋਂ ਲੈ ਕੇ ਰੱਬ ਨੂੰ ਦੇ ਕੇ ਆਪਣੇ ਆਪ ਨੂੰ ਮਾਲਕ ਬਣ ਰਿਹਾ।

ਪੁਰਾਤਨ ਸਮਾਂ ਸੀ, ਦੁਨੀਆਂ ਦੇ ਲੋਕ ਪੂਜਾ ਕਰਦੇ, ਦੇਵਤਿਆਂ ਦੀ ਪੂਜਾ ਕਰਦੇ, ਡੰਡੌਤਾਂ ਕਰਨੀਆਂ। ਪਾਤਸ਼ਾਹ ਕਹਿੰਦੇ ਨੇ ਹੋਂ ਹੋਂ ਕਰਤ ਬੰਧਨ ਮੈਂ ਭਰਿਆ, ਹੋਮੇ ਵਾਲਾ ਰੋਗ ਲੱਗ ਗਿਆ, ਅੰਦਰੋਂ ਹੋਮੇ ਨਹੀਂ ਜਾ ਰਹੀ, ਜਿੰਨਾ ਮਰਜ਼ੀ ਡੰਡੌਤਾਂ ਕਰਕੇ ਝੁਕੀ ਚੱਲ ਪਰਮਾਤਮਾ ਦੇ ਚਰਨਾਂ ਵਿੱਚ, ਜਿੰਨਾ ਚਿਰ ਤੇਰਾ ਮਨ ਨਾ ਝੁਕਿਆ ਪ੍ਰਵਾਨ ਨਹੀਂ ਹੋਏਗਾ। ਯੋਗ ਸਿੱਧੇ

ਜੋਗੀ ਆਸਣ ਕਰ ਕਰਕੇ, ਯੋਗ ਦੇ ਆਸਣ ਕਰ ਕਰਕੇ ਆਪਣੀ ਉਮਰ ਵਧਾ ਲੈਂਦੇ। ਪਾਤਸ਼ਾਹ ਕਹਿੰਦੇ ਨੇ ਉਮਰਾਂ ਵਧਾਉਣ ਦੇ ਨਾਲ ਕੁਛ ਨਹੀਂ ਮਿਲਣਾ, ਮੁੜ ਕੇ ਫਿਰ ਜਨਮ ਮਰਨ ਦੇ ਗੇੜ ਦੇ ਵਿੱਚ ਪਏਗਾ, ਇੰਨਾ ਚਿਰ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ।

ਪਾਤਸ਼ਾਹ ਕਹਿੰਦੇ ਨੇ ਐਸੇ ਵੀ ਹਿਰਦੇ ਹਨ ਜਿਨ੍ਹਾਂ ਨੂੰ ਵੱਡੀਆਂ ਵੱਡੀਆਂ ਉਪਾਧੀਆਂ ਮਿਲ ਗਈਆਂ, ਰਾਜ ਤਖਤਾਂ 'ਤੇ ਬੈਠ ਗਏ, ਉਹਨਾਂ ਦਾ ਹੁਕਮ ਚੱਲਣ ਲੱਗ ਗਿਆ, ਦੁਨੀਆਂ ਦੇ ਲੋਕ ਉਹਨਾਂ ਦਾ ਹੁਕਮ ਮੰਨਣ ਲੱਗ ਗਏ, ਜੋ ਹੁਕਮ ਕਰਦੇ ਨੇ ਲੋਕ ਕਹਿੰਦੇ ਨੇ ਸੱਤ ਹੈ ਜੀ। ਪਾਤਸ਼ਾਹ ਕਹਿੰਦੇ ਨੇ ਇਹ ਸਭ ਨਰਕ ਦਾ ਹੀ ਦੁਆਰਾ ਹੈ, ਆਖੋ ਸਤਨਾਮ। ਉਸ ਹੁਕਮ ਦੇ ਸਦਕਾ ਹੁਕਮ ਚੱਲਣ ਲੱਗ ਗਿਆ, ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਰੱਬ ਨੇ ਦੇ ਦਿੱਤੀਆਂ, ਵੱਡੀਆਂ ਵੱਡੀਆਂ ਉਪਾਧੀਆਂ ਦੇ ਦਿੱਤੀਆਂ, ਉਹਨਾਂ ਉਪਾਧੀਆਂ ਦੇ ਸਦਕਾ ਗਰੀਬਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਗਰੀਬਾਂ ਉੱਪਰ ਜੇ ਖਿੰਝੇ ਦਾੜੀ, ਪਾਰ ਬ੍ਰਹਮ ਸਾ ਅਗਨ ਸਾ। ਤਖਤਾਂ 'ਤੇ ਬੈਠ ਗਏ ਅਤੇ ਗਰੀਬਾਂ 'ਤੇ ਪਾਪ ਕਰਨਾ ਸ਼ੁਰੂ ਕਰ ਦਿੱਤਾ। ਪਾਤਸ਼ਾਹ ਕਹਿੰਦੇ ਨੇ ਜੇ ਅੱਜ ਰੱਬ ਤਖ਼ਤ 'ਤੇ ਬਿਠਾ ਸਕਦਾ ਹੈ ਭੇਖਾਰੀ 'ਤੇ ਰਾਜ ਕਰਾਵੇ, ਅਤੇ ਰਾਜਾ 'ਤੇ ਭੇਖਾਰੀ ਜਿਹੜਾ ਬਿਠਾ ਰਿਹਾ ਹੈ ਉਹਨੂੰ ਲਾਉਣਾ ਵੀ ਆਉਂਦਾ ਹੈ, ਆਖੋ ਸਤਨਾਮ। ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ, ਵਿਕਾਰੀ ਹੋ ਗਿਆ। ਪਾਤਸ਼ਾਹ ਕਹਿੰਦੇ ਨੇ ਘੋਰ ਨਰਕ ਦੇ ਵਿੱਚ ਜਾ ਕੇ ਡਿੱਗੇਗਾ, ਅਤੇ ਕਰਨਾ ਕੀ? ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਪਰਮਾਤਮਾ ਨੂੰ ਮਿਲਣ ਵਾਸਤੇ ਕਰਨਾ ਕੀ ਹੈ? ਕਰਨਾ ਉਹ ਹੈ, ਭਗਤ ਰਵਿਦਾਸ ਜੀ ਨੇ ਪੁੱਛਿਆ ਸੀ ਕਿ ਹੇ ਭਗਤ ਜੀ ਪਰਮਾਤਮਾ ਦਾ ਵਾਸਾ ਕਿੱਥੇ ਹੈ? ਅਤੇ ਭਗਤ ਰਵਿਦਾਸ ਜੀ ਨੇ ਸ਼ਬਦ ਉਚਾਰਨ ਕੀਤਾ, ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਕਿ ਹੇ ਪਰਮਾਤਮਾ ਵੇਖ ਲਿਆ ਤੈਨੂੰ, ਅਤੇ ਸਤ ਜਿੱਥੇ ਸਤ ਦਾ ਸੰਗ ਹੋ ਰਿਹਾ, ਸੰਗਤ ਹੋ ਰਹੀ ਹੈ ਪਰਮਾਤਮਾ, ਮੈਂ ਤਾਂ ਤੈਨੂੰ ਉੱਥੇ ਬੈਠਿਆਂ ਵੇਖ ਲਿਆ। ਅਤੇ ਜਿੱਥੇ ਪਰਮਾਤਮਾ ਬੈਠਾ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਸ ਜਗ੍ਹਾ 'ਤੇ ਆ ਕੇ ਬਹਿ ਜਾਇਆ ਕਰ। ਕਿਉਂ?

ਤਨੰਤ ਲੱਟ ਮਧਾਣੀਆਂ ਨੰਗਾ ਪੰਖੀ ਪਾਉਂਦਿਆਂ ਲੈ ਨਸਾ ਸੋਏ ਚੜ ਪਵਾਈ ਹੈ ਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਦਨ ਬੰਦ ਪਵਾਏ ਸੋਏ ਪਏ ਕਿਰਤ ਨੱਚੈ ਸਭ ਕੋਈ।

0: ਨਾਮ ਤੇ ਆਇਆ ਗਏ ਮਸ਼ਕਤ ਕਾਰ ਨਾਨਕ ਤੇ ਮੁਖਜਲੇ ਕੀਤੀ ਛੁੱਟੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਤੁਧਿਆ ਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੁਣ ਜਾਣੈ ਮੇਰਾ ਬੋਲਣਾ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ

84 एपी कर कर रहया वड़ी आर जा फिर जन्म हर स्यों संग ना गहया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਆਜੂਨੀ ਸਹਿ ਭੰਗ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਆਜੂਨੀ ਸਹਿ ਭੰਗ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।

ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਹਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਪਾਰਸ ਹਨ। ਜੇ ਲੋਹਾ ਪਾਰਸ ਨਾਲ ਛੁਆ ਦੇਈਏ ਤਾਂ ਉਹ ਲੋਹਾ ਨਹੀਂ ਰਹਿੰਦਾ, ਸੋਨਾ ਬਣ ਜਾਂਦਾ। ਗੁਰੂ ਨਾਨਕ ਦੇ ਚਰਨ ਐਸੇ ਪਾਰਸ ਹਨ, ਜੇ ਇਸ ਦੇ ਨਾਲ ਲੋਹੇ ਨੂੰ ਵੀ ਛੁਆ ਦੇਈਏ ਤਾਂ ਲੋਹਾ ਵੀ ਪਾਰਸ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਪਾਰਸ ਭੇਟ ਪਏ ਸੇ ਪਾਰਸ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਾਧ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਂ ਹੀ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ ਜਿਤਨੀ ਵਿਚਾਰੇ ਦੀ ਵਿੱਤ ਸੀ ਆ ਕੇ ਇੱਕ ਟੱਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟੱਕਾ ਲੈ ਕੇ ਆਪਣੀ ਤੱਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤੱਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤੱਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸ ਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤੱਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤੱਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟਕਾ ਹੀ ਹੈ। ਤਾਂ ਹੀ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਘਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤੱਲੀ ਤੇ ਕੀ ਹੈ? ਸਾਧ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤੱਲੀ ਤੇ ਕੀ ਹੈ? ਨਹੀਂ ਲੈਣਿਆ, ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤੱਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ, ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ, ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤਿ ਸ੍ਰੀ ਅਕਾਲ ਬੋਲੋ ਸ੍ਰੀ। ਇਸ ਵਾਸਤੇ 5ਵੇਂ ਪਾਤਸ਼ਾਹ ਕਹਿ ਰਹੇ ਹਨ।

ਇਮਤਿਹਾਨ ਲਿੱਤਾ ਆਪਣੇ ਪੁੱਤਰਾਂ ਦਾ ਵੀ ਔਰ ਆਪਣੇ ਸੇਵਾਦਾਰ ਭਾਈ ਲੈਣੇ ਦਾ ਵੀ, ਕਿਉਂਕਿ ਪਤਾ ਸੀ ਕਿ ਆ ਜੋ

कवन गुण कान पर मिलाओ मेरी मां।

ਇਸ਼ਟ ਦਰਸ਼ਨੀ ਸ਼ਬਦ ਸੁਰਤਨੀ ਬੁੱਧ ਬਲ ਹੀ ਸੁਤੋ ਹਸਤ ਨਾ ਪਾਵਲ ਚਿੱਤ ਹੀ।